ਮਾਤਾ ਤੀਜਾ ਵਿਭਾਸ ਇੱਕ ਹੰਕਾਰ ਸਤਿਗੁਰ ਪ੍ਰਸਾਦ ਦਾ ਗੁਰਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ ਹਰਿਮੰਦਰ ਸਭ ਦੇ ਖੋਜੀਏ ਆਨਾ ਮੋਹ ਲਿਓ ਸਮਾਲਾ ਮਨ ਮੇਰੇ ਸਬਦ ਰਪੇ ਰੰਗ ਹੋਏ ਸੱਚੀ ਦਰਗ ਸੱਚੀ ਭਗਤ ਸੱਚਾ ਹਰਿਮੰਦਰ ਪ੍ਰਗਟੀ ਸੱਚੀ ਸੋਏ ਰਾਮ ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨ ਜਾਣੇ ਮਾਨਸ ਹਰਿਮੰਦਰ ਨਾ ਹੋਏ ਹਰਿਮੰਦਰ ਹਰ ਜਿਉ ਸਾਜਿਆ ਰੱਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੋ ਕਮਾਵਣਾ ਕੋਇ ਨਮੇਟਣ ਹਾਰਾ ਸ਼ਬਦ ਚਿਹਨ ਸੁਖ ਪਾਇਆ ਸੱਚੇ ਨਾਏ ਪਿਆਰ ਹਰਿਮੰਦਰ ਸਬਦੇ ਸੋਹਣਾ ਕੰਚਨ ਕੋਟਾ ਪਾਰਾ ਹਰਿਮੰਦਰ ਇਹੋ ਜਗਤ ਹੈ ਗੁਰਬਿਨ ਘੋਰ ਅੰਧਾਰ ਦੂਜਾ ਪਾਉ ਕਰ ਪੂਜਦੇ ਮਨਮੁਖ ਅੰਧ ਗਵਾਰਾ ਜਿੱਥੇ ਲੇਖਾ ਮੰਗੀਏ ਤਿੱਥੇ ਜੇ ਦੇਹ ਜਾਤ ਨਾ ਜਾਏ ਸਾਚਰ ਤੇ ਸੇ ਉਭਰੇ ਦੁਖੀਏ ਦੂਜੇ ਪਾਏ ਹਰਿਮੰਦਰ ਹਰ ਹਰਿਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਝੇ ਮੁਗਧ ਗਵਾਰ ਗੁਰਪ੍ਰਸਾਦੀ ਚੀਨਿਆ ਹਰ ਰਖਿਆ ਉਰ ਧਾਰਾ ਗੁਰ ਕੀ ਬਾਣੀ ਗੁਰਤੇ ਜਾਤੀ ਜੇ ਸਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੇ ਨਾਮ ਸਮਾਏ ਹਰਿਮੰਦਰ ਹਰ ਕਾ ਹਾਟ ਹੈ ਰਖਿਆ ਸਬਦ ਸਵਾਰ ਜਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰਾ ਹਰਿਮੰਦਰ ਮੈਂ ਮਨ ਲੋਟ ਹੈ ਮੋਇਆ ਦੂਜੇ ਪਾਏ ਪਾਰਸ ਪੇਟੀਏ ਕੰਚਨ ਪਿਆ ਕੀਮਤ ਕਹੀ ਨ ਜਾਏ ਹਰਿਮੰਦਰ ਮੈਂ ਹਰ ਬਸੇ ਸਰਵ ਨਿਰੰਤਰ ਸੋਏ ਨਾਨਕ ਗੁਰਮੁਖ ਬਣ ਜੀਏ ਸੱਚਾ ਸੌਦਾ ਹੋਏ ਪ੍ਰਭਾਤੀ ਮਹਲਾ ਤੀਜਾ ਪੈ ਪਾਏ ਜਾਗੇ ਸੇ ਜਨ ਜਗਰਨ ਕਰੇ ਹੋਮੇ ਮੈਲ ਉਤਾਰ ਸਦਾ ਜਾਗੇ ਕਰੇ ਆਪਣਾ ਰਾਖੇ ਪੰਚ ਤਸਕਰ ਕਾਢੇ ਮਾਰਾ ਮਨ ਮੇਰੇ ਗੁਰਮੁਖ ਨਾਮ ਤੇ ਆਏ ਜਿਤ ਮਾਰ ਘਰ ਪਾਈਏ ਮਨ ਸੇ

ਪਾਏ ਕਿਤੇ ਨ ਪਾਇਆ ਜਾਏ। ਗੁਰ ਸਤਿਗੁਰ ਤੇ ਸਤਿਗੁਰ ਤੇ ਸਹਿਜ ਉਪਜੇ ਹੁਮੇ ਸ਼ਬਦ ਜਲਾਏ। ਹਰ ਸਰਨਾਈ ਭਜ ਮਨ ਵੇਰੇ ਸਭ ਕੁਛ ਕਰਨੇ ਜੋਗਾ। ਨਾਨਕ ਨਾਮ ਨਾ ਵਿਸਰੇ ਜੋ ਕੁਛ ਕਰੇ ਸੋ ਹੋਗਾ। ਵਿਵਾਸ ਪ੍ਰਭਾਤੀ ਮਹਲਾ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਾਤ ਪਿਤਾ ਪਾਈ ਸੁਤਬੰਤਾ ਚੁਗੈ ਚੋਗ ਆਨੰਦ ਜੇ ਸਿਉ ਜੁਗਤਾ। ਉਰਜ ਭਰਿਓ ਮਨ ਮੀਠ ਮਹਾਰਾ ਗੁਣ ਗਾਕ ਮੇਰੇ ਪ੍ਰਾਨ ਅਧਾਰਾ। ਏਕ ਹਮਾਰਾ ਅੰਤਰ ਜਾਮੀ ਧਰ ਏਕਾ ਮੈਂ ਟੇਕ ਏਕ ਸੇਕੀ ਸਿਰ ਸਾਹਾ ਵਟ ਪੁਰਖ ਸੁਆਮੀ ਰਾਮ। ਛਲ ਨਗਨ ਸਿਉ ਮੇਰੀ ਟੂਟਨ ਹੋਏ ਗੁਰ ਕੇ ਆਏ।

ਕਰਤ ਸਭ ਕਾਰਜ ਸਾਰੇ ਉੱਚੇ ਤੇ ਉੱਚਾ ਪ੍ਰਵਥਾਨ ਹਰ ਜਨ ਦਾਵੇ ਸਹਿਜ ਧਿਆਨ ਦਾਸ ਦਾਸਨ ਕੀ ਵਾਚੋ ਧੂਰਾ ਸਰਵ ਕਲਾ ਪ੍ਰੀਤਮ ਭਰਪੂਰਾ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀ ਸਾਜਨ ਪਰਵਾਸਾ ਤੇਰਾ ਕਰ ਗਹਿਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਹਿਜ ਪਰਗਾਸੀ ਪ੍ਰਗਟੀ ਜੋਤ ਮਿਟਿਆ ਦਿਹਾਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਓ ਜੈ ਆਨੰਦ ਦੁੱਖ ਦੂਰ ਪਿਆਨਾ ਮਨ ਮਨ ਕੱਲੇ ਬਤਾ ਤਲਕਾਨਾ ਜੋ ਕੁਛ ਕਰ ਜੋ ਕੁਛ ਹੋਆ ਸੋ ਤੇਰਾ ਭਾਣਾ ਜੋ ਇਵ ਬੂਝੇ ਸੋ ਸਹਿਜ ਸਮਾਣਾ ਕਹਿ ਤਕਬੀਰ ਕੇਲ ਵਿਖ ਗਾਇਕੀਨਾ।

ਮਨ ਰਾਤਾ ਦੁਬਦਾ ਸਹਿਜ ਸਮਾਣੀ ਸਭ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੇ ਪਰ ਖੋਤਮਾ ਤਾਂ ਜੀ ਅਵਗਤ ਬਾਣੀ ਨਾਮਾ ਕਹੇ ਜਗ ਜੀਵਨ ਪਾਇਆ ਹਿਰਦੇ ਅਲਖ ਵਡਾਣੀ ਪਰਵਾਤੇ ਆਦਿ ਜੁਗਾਦ ਜੁਗਾਦ ਜੁਗੋ ਜੁਗ ਤਾਂ ਕਾ ਅੰਤ ਨ ਜਾਣਿਆ ਸਰਵ ਨਿਰ

ਕਾਸਤ ਚੰਦਨ ਪਾਇਲਾ, ਤੁਮਚੇ ਪਾਰਸਮ ਚੇ ਲੋਹਾ ਸੰਗੇ ਕੰਚਨ ਪਾਇਲਾ, ਤੂੰ ਦਿਆਲ ਰਤਨ ਲਾਲ ਨਾਮਾ ਸੱਚ ਸਮਾਇਲਾ, ਪ੍ਰਭਾਤੇ ਅਕੁਲ ਪਰਖ ਇਕ ਚਲਤ ਦਿਖਾ ਪਾਇਆ, ਘਟ ਘਟ ਅੰਤਰ ਬ੍ਰਹਮ ਲਖਾਇਆ, ਜੀ ਕੀ ਜੋਤਨ ਜਾਣੇ ਕੋਈ ਤਾਂ ਮੈਂ ਕੀ ਆਸੋ ਮਾਰੂ ਮੋਈ ਰਾਮ ਜਿਉਂ ਪ੍ਰਗਾਸੇ ਮਾਟੀ।

ਇਹੋ ਜੀ ਚਿਤਵੇ ਸੋ ਲਹੇ ਅਮਰ ਹੋਏ ਸਦ ਅਕਲ ਰਹੇ ਪ੍ਰਭਾਤੀ ਭਗਤ ਬੇਣੀ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਲ ਤਲ ਕਾਤੀ ਠਗ ਦਿਸ਼ਟ ਬਗਾਲ ਵਿਲਾਗਾ ਦੇਖ ਬੈਸਨੂ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਧ ਚਰੰਗ ਕਰੂਰ ਦਿਸ਼ਟ ਰਤਾ ਨਿਸਬਾਦੰਗ ਰਾਵ ਨਿਤ ਪ੍ਰਤੀ ਸਨਾਨ ਸਰੀਰੰ ਦੋਇ ਤੂਤੀ ਕਰਮ ਮੁਖ ਕੀਰੰ ਹਿਰਦੇ ਸੁਰੀ ਸਧਿਆਨੀ ਪਰ ਦਰਬ ਹਿਰਨ ਕੇ ਬਾਨੀ ਸਿਲ ਪੂਜਸ ਚਕਰ ਗਣੇਸ਼ ਨਿਸ ਜਾਗਸ ਭਗਤ ਪਰਵੇਸੰਗ ਪਗ ਨਾਚਸ ਚਿਤ ਕਰਮ ਲੰਪਟ ਨਾਚ ਧਰਮ ਮਿਰਗ ਆਸਨ ਤੁਲਸੀ ਮਾਲਾ ਕਰਿ ਉਜਲ ਤਿਲਕ ਕਪਾਲਾ ਹਿਰਦੇ ਕੂੜ ਕੰਠ ਰੁਦ ਰਾਖੰਗ ਲੰਪਟ ਕਿਸਨ ਪਾਖੰ ਜਿਨ ਆਤਮ ਤਾਤਨ ਚੀਨਿਆ ਸਭ ਫੂਕਟ ਧਰਮ ਅਵੀਨਿਆ ਕਹ ਬੇਣੀ ਗੁਰਮੁਖਿ ਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿ ਭੰਗਰ ਪ੍ਰਸਾਦ ਰਾਗ ਜੈ ਜੈ ਬੰਤੀ ਮਹੱਲਾ ਨੌਮਾ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਾਮ ਸੁਪਨੇ ਜਿਉ ਧਨ ਪਛਾਣ ਕਾਹੇ ਪਰ ਕਰਤ ਮਹਾਨ ਬਾਰੂ ਕੀ ਪੀਤ ਜੈਸੇ ਵਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜਾਹੇ ਤੇਰੋ ਗਾਤ ਛਿਨ ਛਿਨ ਕਰ ਗਿਓ ਕਾਲ ਤੈਸੇ ਜਾਤ ਆਜ ਹੈ ਜੈ ਜੈ ਬੰਤੀ ਮਹੱਲਾ ਨਾਮਾ ਰਾਮ ਭਜ ਜਨਮ ਸਰਾਤ ਹੈ ਕਹੂੰ ਕਹਾਂ ਬਾਰ ਬਾਰ ਸੰਤ ਨਾ ਕਿਉਂ ਗਵਾਰਾ

ਬਿਕ ਜਾਤ ਹੈ। ਬਿਖਿਆ ਬਿਖ ਜਿਉਂ ਬਿਸਾਰ, ਪ੍ਰਭ ਕੋ ਜਸ ਹੀਏ ਧਾਰ। ਨਾਨਕ ਜਨ ਕਰੇ ਕਹੇ ਪੁਕਾਰ, ਅਵਸਰ ਬਿਹਾਤ ਹੈ। ਜੈ ਜੈ ਬੰਤੀ ਮਹੱਲਾ ਨਾਮਾ, ਰੇ ਮਨ ਕੌਣ ਗਤ ਹੋਏ ਹੈ ਤੇਰੇ। ਇਹ ਜਗ ਮੈਂ ਰਾਮ ਨਾਮ, ਸੋ ਤੂੰ ਨਹੀਂ ਸੁਣਿਓ ਕਾਨ। ਬਿਖਿਅਨ ਸਿਉ ਅਤ ਲੁਪਾਨ, ਮਤ ਨੈਨ ਫੇਰੀ ਰਹਾਉ। ਮਾਨਸ ਕੋ ਜਨਮ ਲੀਨ, ਸਿਮਰਨ ਨੈ ਨਿਮਖ ਕੀਨ। ਦਾਰਾ ਸੁਖ ਪਿਓ ਦੀਨ, ਭਗੋ ਪਰੀ ਬੇਰੀ। ਨਾਨਕ ਜਨ ਕਹੇ ਪੁਕਾਰ, ਸੁਪਨੇ ਜਿਉ ਜਗ ਪਸਾਰ। ਸਿਮਰਤ ਨੈ ਕਿਉ ਮਰਾਰ, ਮਾਇਆ ਜਾਂਕੀ ਚੇਰੀ। ਜੈ ਜੈ ਬੰਤੀ ਮਹੱਲਾ ਨਾਮਾ, ਬੀਤ ਜਹੇ ਬੀਤ ਜਹ।

ਸਰੰਤਨ ਬਿਸਰੰਤ ਨਾਰਾਇਣ ਨੈ ਸਮਰਥੰਗ ਨੈ ਸੇਵਕੰਗ ਨੈ ਪ੍ਰੀਤ ਪਰਮ ਪਰਖੋਤਮੰਗ ਤਾ ਪ੍ਰਸਾਦ ਸਿਮਰਤੇ ਨਾਮਕ ਨਾਨਕ ਕਿਰਪਾਲ ਹਰ ਹਰ ਗੁਰੰਗ ਭਰਨ ਪੋਕਣ ਕਰੰਤ ਜੀਆ ਬਿਸਵਰਾਮ ਸਾਧਨ ਦੇਵੰਤ ਦਾਨੰਗ ਸਿਰਜੰਤ ਰਤਨ ਜਨਮ ਚਤਰ ਚੇਤਨੇ ਬਰਤੰਤ ਸੁਖ ਆਨੰਦ ਪ੍ਰਸਾਦੇ ਸਿਮਰੰਤ ਨਾਨਕ ਹਰ ਹਰ ਹਰੇ ਨਿਤ ਰਚਨਾ ਨਿਰਮੋਤੇ ਦਾਨੰਗ ਪਰਾ ਪਰਵੇਣ ਭੁਜੰਤੇ ਮਾਹੀ ਪਤੇ ਬਬਰੀਤ ਬਪ੍ਰੀਤ ਬਦਿਅੰਗ ਮਾਰਤ ਲੋਕੇ ਨਾਨਕ ਚਿਰੰਕਾਰ ਦੁਖ ਭੋਗਤੈ ਬਿਰਥਾ ਨਗ੍ਰਹੰਗ ਗੋਵਿੰਦੇ ਜਸੇ ਸਿਮਰਣ ਦੈਰੰਤਰੈ ਰੋਗੰਗ ਮਹਾਰੋਗੰਗ ਸਿਮਰਤੇ ਕਰਨਾਮੈ ਰਮਨ ਕੇਵਲ ਕੀਰਤਨ ਸੁਧਰਮ ਦੇ ਧਾਰਨੇ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਤੰਗ ਸੰਤ ਨਾ ਤ੍ਰਿਪਤੈ ਸਹਿਨਸ਼ੀਲ ਸਤੰਗ ਸਮਿੱਤਰ ਸੇ ਦੁਰਜਨੇ ਨਾਨਕ ਪੂਜਨ ਅਨਕ ਪ੍ਰਕਾਰ ਨੇ ਨਿੰਦਕ ਆਵਤ ਹੋਏ ਉਪ ਤਿਸਟਤੈ ਤਿਰਸਕਾਰ ਨੈ ਪਵੰਤ ਨੈ ਪਵੰਤ ਮਾਨ ਭੰਗਨੈ ਸੋਭਾਹੀਨ ਨੈ ਪਵੰਤ ਨੈ ਪਵੰਤ ਸੰਸਾਰ ਦੁਖ ਨੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੇ ਨਾਨਕ ਸੇ ਪ੍ਰਾਣੀ ਸੁਖ ਬਾਸਨੇ ਸਹਿਨਾ ਸਾਧ ਸਮੂਰ ਸੂਰ ਜਿਤਹੰਗ ਸਨਹੰਗ ਤਨ ਨਿਮਰਤ ਹੈ ਆਪ ਦੇ ਗੁਣ ਗੋਬਿੰਦ ਰਮਣ ਓਟ ਗੁਰਸ਼ਬਦ ਕਰ ਚਰਮਣੈ ਅੜੂੜਤੇ ਅਸਭ ਰਥ ਨਾਗੇ ਭਜੰਤੇ ਪ੍ਰਭ ਮਾਰਗੈ ਵਿਚਰਤੇ ਨਿਰਪਿਹੰਗ ਸੱਤਰ ਸੈਨਾ ਤੇ ਅੰਤੇ ਗੋਪਾਲ ਕੀਰਤਨੇ ਜਿਤੇ ਵਿਸਵ ਸੰਸਾਰੇ ਨਾਨਕ ਵਿਸਿਆੰਗ ਕ੍ਰੋਧ ਪੰਚ ਤਸਕਰੈ ਮਿਰਗ ਤਿਸਨਾ ਗੰਧਰਬ ਨਗਰੰਗ ਧਰਮ ਛਾਇਆ ਰਚ ਦਰਮਤੈ ਤੱਤੇ ਕੁਟੰਬ ਮੋ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੈ ਨਚ ਵਿਦਿਆ ਨਿਦਾਨ ਨਿਗਮੰਗ ਨਚ ਗੁਣਗੈ ਨਾਮ ਕੀਰਤਨੈ ਨਚ ਰਾਗ ਰਤਨ ਕੰਟੰਗ ਨੈ ਚੰਚਲ ਚਤਰ ਚਾਤਰ ਹੈ ਭਾਗ ਉਦਮ ਲਬਧੰਗ ਮਾਇਆ ਨਾਨਕ ਸਾ ਸੰਗ ਖਲ ਪੰਡਤੇ ਕੰਠ ਰਮਲੀ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ ਜੀ ਭਣ ਜੋ ਉੱਤਮ ਸਲੋਕ ਉਦਰਨ ਨੈ ਨੰਦਨੀ ਗੁਰਮੰਤਰ ਹਿੰਸੇ ਜੋ ਪ੍ਰਾਣੀ ਤਿਰਗੰਤ ਜਨਮ ਪਰਸ ਪਰਸਟਣੈ ਕੂਕਰੇ ਸੁਕਰੇ ਗਰਤੱਬੇ ਕਾਕੇ ਸਰਪਣੇ ਤੁਲ ਖਲੈ ਚਰਨਾਰ ਬਿੰਦ ਭਜਨਗ ਰਿਦਿਅੰਗ ਨਾਮ ਧਾਰਨੇ ਕੀਰਤਨੰਗ ਸਾਧ ਸੰਗੀਣ ਨਾਨਕ ਨੈ ਦ੍ਰਿਸ਼ਟਾਂਤ ਜਮ ਦੂਤਨੇ ਨਚ ਦਲਭੰਗ ਧਨੰਗ ਰੂਪੰਗ ਨਚ ਦਲਭੰਗ ਸਵਰਗ ਰਾਜਨੈ ਨਚ ਦਲਭੰਗ ਭੋਜਨੰਗ ਬਿਜਨੰਗ ਨਚ ਦਲਭੰਗ ਅਛਭ ਅਰੰਬਰੇ ਨਚ ਦਲਭੰਗ ਸੁਤ ਮਿੱਤਰ ਪ੍ਰਾਤ ਬਾਧਵ ਨਚ ਦਲਭੰਗ ਬੰਤਾ ਬਿਲਾਸੈ ਨਚ ਦਲਭੰਗ ਵਿਦਿਆ ਪ੍ਰਵੀਨੰਗ ਨਚ ਦਲਭੰਗ ਚਤਰ ਚਾਂਚਲੇ ਦਲਭੰਗ ਏਕ ਭਗਵਾਨ ਨਾਮੇ ਨਾਨਕ ਲਿਬਧੰਗ ਸਾਧ ਸੰਗ ਕਿਰਪਾ ਪ੍ਰਭੰਗ ਜਤ ਕਤੇ ਤਤ ਹੈ ਦ੍ਰਿਸ਼ਟੰਗ ਦ੍ਰਿਸ਼ਟੰਗ ਸਵਰਗ ਮਰਤ ਪਿਆਰ ਲੋਕੇ ਸਰਬਤਰ ਰਮੰਗ ਗੋਵਿੰਦੇ ਨਾਨਕ ਦੇਵ ਸ਼ੇਵ ਨਾ ਦੇ ਪਤੈ ਵਿਖਿਆ ਭਿਅੰਤ ਅੰਮ੍ਰਿਤੰਗ ਦੁਸ਼ਟਾ ਸਖਾ ਸਵਜਨੈ ਦੁਖੰਗ ਭਿਅੰਤ ਸੁਖੰਗ ਪੈ ਪੀਤੰਗ ਤੈ ਨਿਰਭਵੈ ਥਾਨ ਬਿਹੂਣ ਬਿਸਰਾਮ ਨਾਮੰਗ ਨਾਨਕ ਕਿਰਪਾਲ ਹਰ ਹਰ ਗੁਰੇ ਸਰਬ ਸੀਲ ਮਮੰਗ ਸੀਲੰਗ ਸਰਬ ਪਾਵਨ ਮਮ ਪਾਵਨੈ ਸਰਬ ਕਰਤਵ ਮਮ ਕਰਤਾ ਨਾਨਕ ਦੇਵ ਚੇਪਨਾ ਦੇ ਪਤੇ ਨਾ ਸੀਤਲੰਗ ਚੰਦਰ ਚੰਦਰ ਦੇਵੈ ਨਾ ਸੀਤਲੰਗ ਸੀਤਲੰਗ ਬਾਵਨ ਚੰਦਨੈ ਨਾ ਸੀਤਲੰਗ ਸੀਤਰ ਤੇਨ ਨਾਨਕ ਸੀਤਲੰਗ ਸਾਧ ਸਭਜਨੇ ਮੰਤਰੰ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨੈ ਗਿਆਨਕ ਸਮ ਦੁਖ ਸਖੰਗ ਜੁਗਤ ਨ ਜੁਗਤ ਨਿਰਮਲ ਨਿਰਵੈਰ ਨੇ ਦਿਆਲੰਗ ਸਰਬਤਰ ਜੀਆਂ ਪੰਚ ਦੁਖ ਬਿਵਰਜਤੈ ਭੋਜਨ ਗਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤੈ ਉਪਦੇਸੰਗ ਸਮ ਮਿੱਤਰ ਸਤਰੇ ਭਗਵੰਤ ਭਗਤ ਭਾਵਨੇ ਪਰ ਨਿੰਦਾ ਨੈ ਸਰੋਤ ਸਰਵੰਗ ਆਪ ਤਿਆਗ ਸਗਲ ਰੇਨ ਕਹਿ ਖੱਟ ਲਖਣ ਪੂਰਨੰਗ ਪੁਰਖੇ ਨਾਨਕ ਨਾਮ ਸਾਧ ਸਭਜਨੈ ਅਜਾ ਭਗੰਤ ਕੰਦ ਮੂਲੰਗ ਵਿਸੰਤੇ ਸਮੀਪ ਕਹਿ ਰੈ ਤੱਤਰ ਗਤੇ ਸੰਸਾਰੇ ਨਾਨਕ ਸੋਗ ਹਰਕੰਗ ਵਿਆਪਤੈ ਛਲੰਗ ਛਿਦਰੰਗ ਕੋਟ ਬਿਘਨੰਗ ਅਪਰਾਧੰਗ ਕਿਲਵਿਖ ਮਲੰਗ ਭਰਮ ਮੰਗ ਮਾਨ ਅਪਮਾਨੰਗ ਮਦੰਗ ਮਾਇਆ ਵਿਆਪਤੰਗ।

ਹਰੀਅੰਗ ਬੁੱਢ ਤਾਂ ਤਰੀਅੰਗ ਉਨ ਤਾਂ ਭਰੀਅੰਗ ਅੰਧਕਾਰ ਕੂਟ ਸੂਰਜ ਆਰੰਗ ਬਿਨਵੰਤ ਨਾਨਕ ਹਰ ਗੁਰ ਦਿਆਰੰਗ ਬ੍ਰਾਹਮਣੇ ਸੰਗ ਉਦਰੰਗ ਬ੍ਰਹਮ ਕਰਮ ਨੇ ਸੇ ਜੈਪੁਰ ਨੇ ਆਤਮ ਰਤੰਗ ਸੰਸਾਰ ਗੰਗ ਤੇ ਨਰ ਨਾਨਕ ਨਿਹਲੈ ਪਰ ਦਰਬ ਹਿਰਨੰਗ ਬਾ ਬਿਘਨ ਕਰਨੰਗ ਉਚਰਣੰਗ ਸਰਬ ਜੀ ਕੈ ਲੋਲੀ ਤ੍ਰਿਸ਼ਨਾ ਅਤ ਪਤ ਮਨ ਮਾਏ ਕਰਮ ਕਰਤ ਸੇ ਸੁਕਰੈ ਮਤੇ ਸਮੀਵ ਚਰਨੰਗ ਉਦਰਣੰਗ ਪੈ ਦੂਤਰੇ ਨੇਕ ਪਤਕ ਹਰਨੰਗ ਨਾਨਕ ਸਾਧ ਸੰਗਮ ਨਾ ਸਹਿ ਸਹਿ ਗੇ ਮਹੱਲਾ ਪੰਜਵਾਂ ਗਾਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ ਪਰਸ ਮਨੁੱਖਿਆ ਦੇ ਅੰਗ ਮਰੀਨੰਗ ਨੰਗ ਮਹਾ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਵੇਣ ਅਗਨਾਨੋ ਪਰਮਾਣੋ ਪਰਜੰਤ ਕਾਸੇ ਦੀਪ ਰੋ ਸੇ ਖੰਡਨੇ ਗਸ਼ੇਣ ਨੈਣ ਭਰੇਨ ਨਾਨਕ ਬਿਨਾ ਸਾਧੂ ਨਾ ਸਿਧਤੇ ਜਾਣੋ ਸੰਤ ਸਤ ਬੰਤੋ ਮਰਨੋ ਦ੍ਰਿਸ਼ਟੇਨ ਮਿਥਿਆ ਕੀਰਤ ਸਾਧ ਚਲੰਤੋ ਪਣੰਤ ਨਾਨਕ ਸਾਧ ਸੰਗੇਨ ਮਾਇਆ ਚਿਤ ਪਰਮੇਨ ਇਸ਼ਟ ਮਤਰੀਕ ਬਾਦ ਮੈ ਲਬਧੰਗ ਸਾਧ ਸੰਗੇਨ ਨਾਨਕ ਸੁਖ ਆਸਤਨੰਗ ਗੋਪਾਲ ਭਜਨੰਗ ਮੈ ਲਾਗਰ ਸੰਗੇਨ ਨਿਮ ਬਿਰਖ ਸੇ ਚੰਦਨੈ ਨਿਕਟ ਬਸੰਤੋ ਵਾਸੋ ਨਾਨਕ ਹੰਗ ਬੁੱਧ ਨਾ ਬਹੁਤੇ ਗਾਥਾ ਗੁਮਕਬਾਲ ਕਤੰਗ ਮਤੰਗ ਮਾਨ ਮਰਦਨੈ ਹਤੰਗ ਪੰਚ ਸਤਰੇਨ ਨਾਨਕ ਹਰ ਬਾਣੇ ਪਰਹਰਨੈ ਬਚਨ ਰਾਤ ਸੁਖਪੰਤਾ ਲਹੰਤਾ ਬੱਡ ਕਰਮਣੈ ਰਹੰਤਾ ਜਨਮ ਮਰਣੇਨ ਰਮਣੰਗ ਨਾਨਕ ਹਰ ਕੀਰਤਨੈ ਪੱਤਰ ਪਰਜੇਨ ਚੜੀਅੰਗ ਨਾ ਜੜੀਅੰਗ ਪੇਟ ਸੰਪਤਾ ਨਾਮ ਬਿਹੋਣ ਬੇਖ ਮਤਾ ਨਾਨਕ ਬਹੰਤ ਜੋਨ ਵਾਸਰੋ ਰਹਿਣੀ ਭਾਵਨੀ ਸਾਧ ਸੰਗੇਨ ਲਬਦੰਗ ਬੱਡ ਭਾਗਣੇ ਹਰ ਨਾਮ ਗੁਣ ਰਮਣੰਗ ਨਾਨਕ ਸੰਸਾਰ ਸਾਗਰ ਨੈ ਵਿਆਪਣੈ ਗਾਤਾ ਗੂੜ ਪਾਰੰਗ ਸਮਝਣੰਗ ਬਿਰਲਾ ਜਨੇ ਸੰਸਾਰ ਕਾਮ ਤਜਣੰਗ ਨਾਨਕ ਗੋਵਿੰਦ ਰਮਣੰਗ ਸਾਧ

ਪਰਖ ਦਿਆਲਾ। ਜਾਂ ਕੋ ਪ੍ਰੇਮ ਸੁਭਾਉ ਹੈ ਚਰਨ ਚਿਤਵਤ ਮਨ ਮਾਹੇ, ਨਾਨਕ ਬਿਹਰੀ ਬ੍ਰਹਮ ਕਹਿ ਆਨ ਨਕਤ ਹੋ ਜਾਹੇ। ਲੱਖ ਕਾਟੀ ਉਚੋ ਕਣੋ ਚੰਚਲ ਚੀਤ ਬਿਆਲ, ਨੀਚ ਕੀਚ ਨਿਮਿਰਤ ਕਣੀ ਕਰਨੀ ਕਮਲ ਜਮਾਲ। ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ, ਮੂਸਨ ਮਗਨ ਮਿਰਮ ਸਿਉ ਖੰਡ ਖੰਡ ਕਰ ਹਾਰ। ਮਗਨ ਪਿਓ ਪ੍ਰੈ ਪ੍ਰੇਮ ਸਿਉ ਸੂਧਨ ਵਿਸ ਸਿਮਰਤ ਅੰਗ, ਪ੍ਰਗਟ ਪਿਓ ਸਭ ਲੋ ਮੈਂ ਨਾਨਕ ਅਦਮ ਪਤੰਗ। ਸਲੋਕ ਭਗਤ ਕਬੀਰ ਜੀਉ ਕੇ ਇਕ ਕਾਰ ਸਤਿਗੁਰ ਪ੍ਰਸਾਦ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਜਹ ਜਪਿਓ ਸਿਰਜਨ ਹਾਰ। ਕਬੀਰ ਡਗਮਗ ਕਿਆ ਕਰੇ ਕਹਾਂ ਡਰਾਵੇ ਜੀਓ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ, ਦੀਸੇ ਦਾਦੇ ਕਾਨ ਜਿਉਂ

ਰਹੇ ਉਠ ਕਰ ਜਪੇ ਮਰਾਰ ਇੱਕ ਦਿਲ ਸੋਭਨ ਹੋਏ ਗੋ ਲਾਮੇ ਗੋਲ ਵਿਸਾਰ ਵੀਰ ਸੋਤਾ ਕਿਆ ਕਰੇ ਬੈਠਾ ਰਵਰ ਜਾਗ ਜਾਂ ਕੀ ਸੰਗ ਤੇ ਵਿਸ਼ਰਾ ਤਾਂ ਹੀ ਕੇ ਸੰਗ ਲਾਗ ਵੀਰ ਸੰਤ ਕੀ ਗੈਨ ਨ ਛੋਡੀਏ ਮਾਰਗ ਲਾਗਾ ਜਾਓ ਪੇਖਤ ਹੀ ਪਨੀਤ ਹੋਈ ਭੇਟਤ ਜਪੀਏ ਨਾਮ ਕਬੀਰ ਸਾਖਤ ਸੰਗ ਨ ਕੀਜੀਏ ਦੂਰ ਹਜਾਈਏ ਭਾਗ ਵਾਸਨ ਕਾਰ ਉਪਰ ਸੇ ਤੋ ਕਾਸ਼ ਲਾਗੈ ਦਾ ਵੀਰਾ ਰਾਮ ਨ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ ਵੀਰ ਕਾਰਨ ਸੋਭਿਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਇੱਕ ਐਸੇ ਜਨਹਾਲ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਮ ਜਾਏ ਪਹੁੰਚੇ ਖਸਮ ਪਾ ਜੋ ਬੀਚ ਨਖਾਹੀ ਕਾਮ ਕਬੀਰ ਠਾਕਰ ਪੂਜੇ ਮੁੱਲ ਮਨ ਹਟ ਤੀਰਥ ਜਾਹੀ ਦੇਖਾ ਦੇਖੀ ਸਵਾਂਗ ਧਰ ਫੂਲੀ ਪਟਕਾ ਖਾਹੀ ਕਬੀਰ ਪਾਹਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਤਾਰ ਕਬੀਰ ਕਾਗਦ ਕੀ ਉਹ ਬਰੀ ਮਸਕੇ ਕਰਮਕ ਪਾਠ ਪਾਹਣ ਬੋਰੀ ਪ੍ਰਥਮੀ ਪੰਡਿਤ ਪਾਲੀ ਵਾਟ ਕਬੀਰ ਕਾਲ ਕਰੰਤਾ ਬੇਕਰ ਅਬ ਕਰਤਾ ਸੁਤਾਲ ਪਾਛੇ ਇੱਕ ਸ਼ੁਰ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜਨਤਕ ਦੇਖਿਆ ਜੈਸੀ ਧੋਈ ਲਾਖ ਦਿਸੈ ਚਾਂਚਲ ਬਹੁਗੁਣ ਮਤ ਹੀ ਨਲ ਪਾਕ ਕਬੀਰ ਮੇਰੀ ਬੁੱਧ ਕੋ ਜਮ ਨ ਕਰੇ ਤਿਸਕਾਰ ਜੈ ਨਹੀਂ ਹੋ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਭਗਤ ਕਹੇ ਸਰਦਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ ਕਬੀਰ ਗਹਿ ਗਚ ਪਰਿਉ ਕਟੰਬ ਕਹਿ ਕਾਂਠ ਰਹਿ ਗਿਉ ਰਾਮ ਆਏ ਪਰੇ ਧਰਮ ਰਾਏ ਕੇ ਬੀਚੈ ਤੂੰ ਮਾਤਾ ਕਬੀਰ ਸਾਖਤ ਦੇ ਸੂਕਰ ਭਲਾ ਰਾਖੇ ਆਸ਼ਾ ਗਾਓ ਉਹ ਸਾਖਤ ਬਪਰਾ ਮਰ ਗਿਆ ਕੋਈ ਨਾ ਲਹਿ ਨਾ ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋਰ ਚਲਤੀ ਵਾਰ ਨਕਾਸ਼ ਮਿਲਿਓ ਲਈ ਲੰਗੋਟੀ ਤੋਰ ਕਬੀਰ ਵੈਸਨੋ ਹੁਆ ਤਾਂ ਕਿਆ ਬਹਿਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਹਰ ਆਪੀ ਤਿਰ ਭਰੀ ਭੰਗਾਰ ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਬੀਰ ਰੋੜਾ ਹੁਆ ਤਾਂ ਕਿਆ ਬਹਿਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇ ਕਬੀਰ ਖੇ ਤਾਂ ਗਿਆ ਬਹਿਆ ਜੋ ਉਡਲਾ ਗਿਆ ਅੰਗ ਅਰਜਨ ਐਸਾ ਚਾਹੀਏ ਜੋ ਪਾਣੀ ਸਰਵੰਗ ਵੀਰ ਪਾਣੀ ਹੁਆ ਤਾਂ ਕਿਆ ਬਹਿਆ ਸੀਰਾ ਤਾਤਾ ਹੋਏ ਅਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉੱਚ ਪਵਨ ਕਨ ਕਾਮਨੀ ਸਿਖ ਤਜਾ ਪਹਿਰਾਏ ਤਾਂ ਤੇ ਭਲੀ ਮਧੂਕਰੀ ਸ਼ਾਂਤ ਸੰਗ ਗੁਣ ਗਾਏ ਵੀਰ ਪਾਟਨ ਤੇ ਊਜਰ ਭਲਾ ਰਾਮ ਜਾ ਭਗਤ ਜੈ ਠਾਏ ਰਾਮ ਸਨੇਹੀ ਬਾਹਰਾ ਜਮ ਪਰ ਮੇਰੇ ਭਾਏ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਾਂ ਕਬੀਰ ਮਟ ਕੀਆ ਖੋ ਜਤ ਮੁਲ ਜਨ ਬਾਟ ਕਬੀਰ ਜੈਸੀ ਉਪਜੀ ਪੀੜ ਤੇ ਜੋ ਤੈਸੀ ਨਿਬਹਿ ਊੜ ਹੀਰਾ ਕਿਸ ਕਾ ਬਪਰਾ ਕੁਝ ਨ ਰਤਨ ਕਰੋੜ ਕਬੀਰਾ ਏਕ ਅਚੰਭੋ ਦੇਖਿਓ ਹੀਰਾ ਹਟ ਬਕਾਏ ਬਣਜਰ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰ ਜਹਾਂ ਗਿਆਨ ਤਾਂ ਧਰਮ ਹੈ ਜਹਾਂ ਝੂਠ ਤੈ ਪਾਪ ਜਹਾਂ ਲੋਭ ਤੈ ਕਾਲ ਹੈ ਜਹਾਂ ਖਿਮਾ ਤੈ ਆਪ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਖਾਏ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ
ਸ਼ਬਦ ਉਬਾਹਿਆ ਏਕ ਲਾਗਤ ਹੀ ਭੋਇ ਮਿਲ ਗਿਆ ਪੜਿਆ ਕਲੇਜੇ ਸ਼ੇਖ ਵੀ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਅੰਦੇ ਇੱਕ ਨ ਲਾਗੀ ਜੋ ਬਾਂਸ ਵਜਾਈਏ ਫੂਕ ਕਬੀਰ ਹੈ ਗਏ ਬਹਨ ਸਗਨ ਕਨ ਛਤਰਪਤੀ ਕੀ ਨਾ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ ਕਬੀਰ ਨੇ ਪਨਾਰੀ ਕਿਉਂ ਨਿੰਦੀ ਹੈ ਕਿਉਂ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੇ ਵਿਖੇ ਕੋ ਉਹ ਸਿਮਰੇ ਹਰ ਨਾਮ ਕਬੀਰ ਥੂਨੀ ਪਾਈ ਤਿਤ ਪਈ ਸਤਿਗੁਰ ਬੰਦੀ ਤੀਰ ਕਬੀਰ ਹੀਰਾ ਬਣ ਜੇ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੀ ਕੈ ਮਨ ਰੇ ਹਾਟ ਜਬ ਹੀ ਪਾਈਏ ਪਾਰਕੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀ ਐਸਾ ਸਿਮਰੋ ਨਿਤ ਅਮਰਾ ਪਰਵਾਸਾ ਕਰੋ ਹਰ ਗਿਆ ਬਹੋਰੈ ਬੈਤ ਕਬੀਰ ਸੇਵਾ ਕੋ ਦੂਈ ਭਲੇ ਇੱਕ ਸੰਤ ਇੱਕ ਰਾਮ ਰਾਮ ਜੁਦਾਤਾ ਮੁਕਤ ਗੁਰੂ ਸੰਤ ਜਪਾਵੈ ਨਾਮ ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ ਇੱਕ ਅਪਕਟ ਘਾਟੀ ਰਾਮ ਕੀ ਤਹਿ ਚੜ੍ਹ ਰਹੋ ਕਬੀਰ ਕਬੀਰ ਦੁਨੀਆਂ ਕੇ ਦੁੱਖੇ ਮੂਆ ਚਾਲ ਤੁਕਲ ਕੀ ਕਾਰ ਤਬ ਕੁਲ ਕਿਸ ਕਾ ਲਾਜ ਸੀ ਜਬਲੇ ਤਰੇ ਮਿਸਾਲ ਕਬੀਰ ਡੂਬੋਗੇ ਰੇ ਬਾਪਰੇ ਬਹੁ ਲੋਗਨ ਕੀ ਕਾਨ ਪਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਵੀਰ ਭਲੀ ਮਧੂਕਰੀ ਨਾਨਾ ਬਿਦਕੂ ਨਾਜ ਦਾਵਾ ਕਾਹੂ ਕੋ ਨਹੀਂ।

ਆਖੇ ਪੂਤ ਪਸੇ ਬਸੇ ਤਿੰਨ ਮਾਹੀ। ਵੀਰ ਗੂੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ, ਪਾਵਹੁ ਤੇ ਪਿੰਗਲ ਪਿਆ ਆਪ ਮਾਰੇ ਆ ਸਤਿਗੁਰ ਬਾਣ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਵੇਖ, ਲਾਗਤ ਹੀ ਪੁਹਿੰਗਰ ਭਰਿਆ ਪਰਾ ਕਰੇ ਜੇ ਸ਼ੇਖ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਵਿਕਾਰ ਬਿਨ ਸੰਗ ਤੇ ਮਾਨੀ ਹੋਏ ਗਈ ਪਟਸ਼ਾਰ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਨੀਨੀ ਭੂਮ ਮਿਲਾਏ ਅੰਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਕਬੀਰ ਹਜ ਕਾਬੇ ਹੋ ਜਾਏ ਸਾ ਅੱਗੇ ਮਿਲਿਆ ਖੁਦਾਏ, ਸਾਈ ਮੁਝ ਸਿਓ ਲੜ ਭਰਿਆ ਤੁਝੇ ਕਿਨ ਫਰਮਾਈ ਗਾਏ। ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ, ਸਾਈ ਮੁਝ ਮੇ ਕਿਆ ਖਤਾ ਮੁੱਖੋ ਨਾ ਬੋਲੇ ਪੀਰ। ਕਬੀਰ ਜੀ ਜੋ ਮਾਰੇ ਜੋਰ ਕਰ, ਕਹਿਤੇ ਹੈ ਜੋ ਹਲਾਲ, ਦਫ਼ਤਰ ਦਈ ਜਬ ਕਾਟ ਹੋਏਗਾ ਕੌਣ ਹਵਾਲ। ਵੀਰ ਜੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕ ਸੇ ਮਾਰ ਮੋਹੇ ਮੁਖਾਏ। ਵੀਰ ਲੇਖਾ ਦਹਿਨਾ ਸਹੇਲਾ, ਜੋ ਦਿਲ ਸੂਚੀ ਹੋਏ ਇਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਈ। ਵੀਰ ਧਰਤੀ ਔਰ ਆਕਾਸ਼ ਮੈਂ ਦੋਏ ਤੂੰ ਬੜੀ ਅਬਧ, ਖੱਟ ਦਰਸ਼ਨ ਸਾਂਸੇ ਪਰੇ ਔਰ ਚੁਰਾਸੀ ਸਿੱਧ। ਕਬੀਰ ਮੇਰਾ ਮੁਝ ਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਸੇ ਕਿਆ ਲਾਗੇ ਮੇਰਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਤਾ ਮਟ ਗਿਆ ਜਤ ਦੇਖੋ ਤਤ ਤੂੰ। ਕਬੀਰ ਬਕਾਰੇ ਚਿਤ ਪਤੇ, ਬਹੁਤ ਝੂਠੇ ਕਰਤੇ ਆਸ, ਮਨੋਸ ਕੋਈ ਨਾ ਪੂਰੇ ਉਚਾਲੇ ਉੱਠ ਮੇਰਾ। ਵੀਰ ਹਰ ਕਾ ਸਿਮਰਨ ਜੋ ਕਰੇ, ਸੋ ਸੁਖੀਆ ਸੰਸਾਰ, ਇਹਤੇ ਉਤਕਾ ਤੇ ਨਾ ਡੋਲੀ ਜਿਸ ਰੱਖੇ ਸਿਰਜਣਹਾਰ। ਕਬੀਰ ਕਹਾਣੀ ਪੀੜ ਤੇ ਸਤਗੁਰੀ ਛਡਾਏ, ਪਰਾ ਪੁਰਬਲੀ ਭਾਵਨੀ ਪ੍ਰਗਟ ਹੋਈ ਆਏ। ਕਬੀਰ ਟਾਲੇ ਟੋਲੇ ਦਲ ਗਿਆ, ਵਿਆਜ ਵਡਣ ਤੋਂ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਮਹੱਲਾ ਪੰਜਵਾਂ। ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉਠਤਾਏ, ਕਰਮੀ ਸਤਿਗੁਰ ਪਾਇਆ ਜਨ ਹੋਲੀਆ ਛਡਾਏ। ਮਹੱਲਾ ਪੰਜਵਾਂ। ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਏ, ਧਰਤੀ ਭਾਰ ਨਾ ਵਿਆਪੀ ਉਨਕੋ ਲਾ ਹੁਲਾਏ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਨੇ ਤੁਹਕੋ ਮੋਹਲੀ ਲਾਏ, ਸੰਗ ਕਸੰਗੀ ਬੈਸਤੇ ਤਾਂ ਪੁੱਛੇ ਧਰਮ ਰਾਏ। ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲ ਰਾਮ ਨਾ ਲਾਭੋ ਚੀਤ। ਨਾਮਾ ਕਹੇ ਤਲੋਚਨਾ ਮੁਖਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਹੱਲਾ ਪੰਜਵਾਂ। ਵੀਰਾ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੇ, ਜਨੇ ਰਚਨ ਚਾਇਆ ਤਿਸੇ ਮਾਏ ਸਮਾਏ। ਵੀਰ ਕੀ ਚੜਿਆ ਟਾ ਗਿਰ ਭਰਿਆ, ਕਿਛੂ ਨਾ ਆਇਓ ਹਾਥ, ਪੀਸ ਤਪੀਸ ਚਾਬਿਆ ਸੋਈ ਨਿਭਿਆ ਸਾਥ। ਵੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਈ ਭਰੈ। ਵੀਰ ਲਾਗੀ ਪ੍ਰੀਤ ਸੁਜਾਨ ਸਿਉ, ਬਰ ਜਲੂ ਅਜਾਨ, ਤਾਂ ਸਿਓ ਟੂਪੀ ਕਿਉਂ ਬਣੈ, ਜਾ ਕੇ ਜੀ ਪ੍ਰਾਨ। ਕਬੀਰ ਕੋਠੇ ਮੰਡਪ ਹੀਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਹੱਥ, ਘਣੀ ਤਾਂ ਪਾਉਣੇ ਚਾਰ। ਵੀਰੇ ਜੋ ਮੈਂ ਚਿੱਤ ਬੋ ਨਾ ਕਰੇ, ਕਿਆ ਮੇਰੇ 'ਚ

ਵਰਤ ਨੇਮ ਕੀਏ ਤੇ ਸਭੇ ਸਾਸਰ ਜਾਹੇ ਨੀਚੇ ਲੋਇਨ ਕਰ ਰਹੋ ਨੀ ਸਾਜਨ ਕਟ ਮਾਏ ਸਭ ਰਸ ਕੇ ਲੋ ਪੀ ਸੋ ਕਿਸੇ ਲਿਖਾਵੋ ਨਾ ਆਠ ਜਾਮ ਚੌਠਸ ਕਰੀ ਤੋ ਨਿਰਖਤ ਰਹੇ ਜੀਓ ਨੀਚੇ ਲੂਣ ਕਿਉਂ ਕਰੋ ਸਭ ਕੰਡ ਦੇਖੋ ਪੀਓ ਸੁਣ ਸਖੀ ਪੀ ਮੈਂ ਜੀਓ ਵਸੈ ਜੀ ਮੈਂ ਵਸੇ ਕੇ ਪੀਓ ਜੀਓ ਪੀਓ ਬੂਝੋ ਨੀ ਘੱਟ ਮੈਂ ਜੀਓ ਕੇ ਪੀਓ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤ ਨਿਕਾ ਗੁਨਾ ਆਰ ਜੋਰਜ ਕੈ ਪਚ ਮੂਹ ਚਾਰੋ ਵੇਦੋ ਮਾਨ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਨੀ ਨਾ ਜਾਈ ਕਹੇ ਕਬੀਰ ਗੁਰ ਪਲੀ ਬੁਜਾਈ ਕੀਤੀ ਹੋਈ ਕਹਿ ਪਾਈ ਕਬੀਰ ਜੋਤੋ ਸਾਧ ਪੁਰੰਗ ਕੀ ਕਾਟ ਕੋ ਕਰ ਗੋਈ ਖੇਲਤ ਖੇਲ ਤਾਲ ਕਰ ਜੋ ਕਸੂਰੀ ਕਹੋ ਕਬੀਰ ਜੋਤੋ ਸਾਧ ਪੁਰੰਗ ਕੀ ਪਾਕੇ ਸੇਤੀ ਖੇਲ ਕਾਚੀ ਸਰਸੋ ਪੀਲ ਕਹਿ ਨਾ ਖੜ ਪਈ ਨਤੇਲ ਢੂੰਡਤ ਡੋਲੇ ਅੰਧਗਤ ਹਰ ਚਿੰਤ ਨਾਹੀ ਸੰਤ ਕਹਿ ਨਾਮਾ ਕਿਉਂ ਪਾਈਏ ਬਿਨ ਭਗਤ ਹੋ ਭਗਵੰਤ ਹਰ ਸੋ ਹੀਰਾ ਛਾਟ ਕੇ ਕਰੇ ਆਨ ਕੀ ਆਸ ਤੇ ਨਾਲ ਦੋ ਜਗ ਜਾਹੇਂਗੇ ਸਤ ਭਾਖ ਹੈ ਰਵਿਦਾਸ ਕਬੀਰ ਜੋ ਗ੍ਰਹਿ

ਸਤਿਗੁਰ ਪ੍ਰਸਾਦ ਜਿਤ ਦਿਹਾੜੇ ਧਨਵਰੀ ਸਾਹੀ ਲਈ ਲਿਖਾਈ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਈ ਸਾਹੇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਈ ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਨਾਈ ਆਪਣੇ ਹੱਥੀ ਜੋਲ ਕੈ ਪੈਗਣ ਲੱਗੇ ਧਾਈ ਵਾਲੋ ਨਿੱਕੀ ਪੁਰਸਲਾਦ ਕੰਨੀ ਨੇ ਸੁਣੀ ਆਏ ਰੇਦਾ ਕਿਹੜੀ ਪਾਬੰਦੀ ਖੜਾ ਨਾ ਆਪ ਮਹਾਈ ਰੇਦਾ ਦਰਦ ਵੇ ਸੀ ਗਾਕੜੀ ਚੱਲਾਂ ਦੁਨੀਆਂ ਪੱਤ ਬੰਨ ਉਠਾਈ ਪੋਟਲੀ ਕਿੱਥੇ ਵੱਜਾ ਘੱਤ ਕਿਜਨ ਬੁੱਝੇ ਕਿਜਨ ਸੁੱਜੇ ਦੁਨੀਆਂ ਗੁੱਜੀ ਭਾਹੀ ਸਾਈਂ ਮੇਰੇ ਚੰਗਾ ਕੀਤਾ ਨਾ ਹੀ ਤਾਂ ਪਿਜਾਹੀ ਰੀਦਾ ਜੇ ਜਾਣਾ ਤਿਲ ਥੋੜੜੀ ਸੰਭਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜਸ਼ ਜੜਾ ਪੀਡੀ ਪਾਈ ਗੰਢ ਤੈ ਜੇ ਵਡ ਮੈਂ ਨਾ ਹੀ ਕੂ ਸਭ ਜਗ ਡਿੱਠਾ ਹੰਡ

ਹਰ ਸਾਈ ਸਿਉ ਪਰਹੜੀ ਰਾਂਗਨ ਵੇਲਾ ਹੋਏ ਮਹੱਲਾ ਤੀਜਾ ਵੇਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਰਮ ਨ ਲੱਗੀ ਜੇ ਲੋਚੇ ਸਭ ਕੋਏ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਠ ਕੱਜਲ ਰੇਖ ਨ ਸਹਿੰਦਿਆਂ

ਪਾਂਕੀ ਸੋਈ ਬੈਠ ਰੀਦਾ ਕੂ ਕਹਿੰਦਿਆਂ ਚਾ ਕਹਿੰਦਿਆਂ ਮਤੀ ਦਿੰਦਿਆਂ ਨਿਤ ਜੋ ਸ਼ੈਤਾਨ ਮਈਆ।

ਜੀਵ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਈ ਵੇਦਾ ਜਾਂ ਲੱਭ ਤਾਂ ਨੀਹੂ ਕਿਹਾ ਲੱਭ ਤਾਂ ਕੂੜਾ ਨੇ ਹੋ।

ਪੀਠ ਜੇ ਉੱਪਰ ਅੰਗਾਰਾ ਨੇਦਾ ਲੋੜੇ ਦਾਖ ਬਜੌਰੀਆ ਕਿੱਕਰ ਬੀਜੇ ਜੱਟ ਅੰਡੇ ਉਣਕਤਾਏ ਦਾ ਪੈਦਾ ਲੋੜੇ ਪੱਟ ਨੇਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਚੱਲਾਂ ਤਾਂ ਭੇਜੇ ਕੰਬਲੀ ਰਾਹ ਤਾਂ ਟੁੱਟੇ

ਭਲਾਵਾ ਪਗਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨ ਜਾਣੀ ਸਿਰ ਪੀ ਮਿੱਟੀ ਖਾਏ। ਰੇਦਾ ਸੱਕਰ ਖੰਡ ਨਿਬਾਤ ਗੁੜ ਮਾਖਿਓ ਮਾਝਾ ਦੁੱਧ, ਸਭੀ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁੱਧ।

ਹਰ ਵਾਤੜੀ ਨ ਪੁੱਛੀ ਧਨ ਸੁਹਾਗਣ ਨਾਮ। ਸਹਰੈ ਪਈਏ ਕੰਤ ਕੀ ਕੰਤ ਅਗਮ ਥਾਹੋ, ਨਾਨਕ ਸੋ ਸੁਹਾਗਣ।

ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ ਵੇਦਾ ਦਰਦਨ ਵਾਜੇ ਜਾਏ ਕੈ ਕਿਉਂ ਡਿੱਠੋ ਘੜਿਆਲ ਇਹੋ ਨੋਸਾ।

ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੈ ਹੱਥ, ਵੇਂਦਾ ਨੰਡੀ ਕੰਤ ਨਰਾਵਿਓ, ਵੱਡੀ ਥੀ ਮੁਈ ਆਸ, ਤੁਹਾਨੂੰ ਕੁਕੇਂਦੀ ਗੋਰ ਮੈਂ ਤੈਸਾ ਨਾ ਮਿਲੀ ਆਸ, ਵੇਦਾ ਸਿਰ ਪਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ, ਵੇਦਾ ਕੋਟੇ ਧੁੱਕਣ ਕੇਤੜਾ ਫਿਰ ਨਿੰਦੜੀ ਨਿਵਾਰ, ਜੋ ਦਹਿਲਤ ਦੇ ਗਾਣਵੇ ਗਏ ਵਲਾੜ ਵਲਾੜ, ਵੇਦਾ ਕੋਠੇ ਮੰਡਪ ਮਾੜੀਆਂ ਯਤਨ ਲਾਏ ਚਿੱਤ, ਮਿੱਟੀ ਪਈ ਅਤੋਲ ਵੀ ਕੋਈ ਨ ਹੋਸੀ ਮਿੱਤ, ਵੇਦਾ ਮੰਡਪ ਮਾਰਨ ਲਾਏ ਮਰਗ ਸਤਾਣੀ ਚਿੱਤ ਧਰ,

ਦਰ ਮਤ ਸ਼ਰਮੇ ਦਾਥੀ ਵੀ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ

ਸੀ ਦੂਜਕ ਸੰਦੀ ਪਾਹੀ ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੇ ਫਰੀਦਾ ਜਿਹੇ ਦੇ ਨਾਲ ਕੱਪਿਆ ਜੇ ਗੱਲ ਕੱਪੇ ਚੁੱਖ ਪਵਨ ਨਹੀਂ ਤੀ ਮਾਮਲੇ ਸਹਾਂ ਤਾਂ ਇੱਤੀ ਦੁੱਖ ਚੱਬਣ ਚਰਨ ਚੱਬਣ ਚਰਨ ਤਨ ਸੇ ਸੁਣੀਅਰ ਬਹਿ ਗਏ ਹੀੜੇ ਮੋਤੀ ਧਾਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ

ਦਾ ਮਨ ਨਾ ਹੰਢਾਏ, ਦੇਹੀ ਰੋਗ ਨ ਲੱਗੀ, ਪੱਲੇ ਸਭ ਕਿਛ ਪਾਏ। ਵੇਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ, ਨੌਬਤ ਬਜੀ ਸੁਬੇ ਸਿਉ ਚੱਲਣ ਕਾ ਕਰਸਾਜ। ਰੇਦਾ ਰਾਤ ਕਥੂਰੀ ਵੰਡੀਏ ਸੁਤਿਆਂ ਮਿਲੇ ਨ ਭਾਉ, ਜਿਨ੍ਹਾਂ ਨੈਣ ਨਿੰਦਰਾ ਵਲੇ ਤਿਨਾ ਮਿਲਣ ਕਵਾਉ। ਰੇਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸੁਭਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਮਹੱਲਾ ਪੰਜਵਾਂ। ਰੇਦਾ ਭੂਮਰੰਗਾਵਲੀ ਮੱਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿਨਾ ਅੰਚਨ ਲਾਗ। ਮਹੱਲਾ ਪੰਜਵਾਂ। ਰੇਦਾ ਅਮਰ ਸੁਹਾਵੜੀ ਸੰਗ ਸਵ

ਜਾਏ ਬੈਣਤ ਦਾਊ ਗੋ ਕਰੇ। ਵੇਦਾਂ ਡੁੱਕਾਂ ਸੇਤੀ ਦੇਹ ਗਿਆ ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਵੇੜਾ ਕੱਪਰਵਾਤ। ਲੰਮੀ ਲੰਮੀ ਨਦੀ ਵਹਿ ਕੰਧੀ ਕੇ ਰਹੇਤ, ਵੇੜੇ ਨੂੰ ਕੱਪੜ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਪ੍ਰੇਦਾ ਗੱਲੀ ਸੋ ਸੱਜਣ ਬਿਹੀ, ਇਹ ਕੁੱਟ ਢੇਂਦੀ ਨਾਲ ਹਾਂ ਦੁੱਖਾਂ ਜਿਉਂ ਮਾਲੀ ਕਾਰਨ ਤਿੰਨਾ ਮਾਂ ਪਿਰੇ। ਪ੍ਰੇਦਾ ਇਹ ਤਨ ਭੌਂਕਣਾ ਨਿਤਨੇ ਦੁਖੀਏ ਕੌਣ, ਕੰਨੀ ਬੁੱਝੇ ਦੇਰਾਂ ਕੀਤੀ ਵੱਗੇ ਪਾਉਣ। ਪ੍ਰੇਦਾ ਰੱਬ ਖਜੂਰੀਆਂ ਪੱਕੀ ਕਬੀਰਾ, ਫਰੀਦਾ ਰੱਬ ਖਜੂਰੀ ਪੱਕੀਆਂ ਵਾਕੇ ਨਹੀਂ ਬਹਾਨਾ, ਜੋ ਜੋ ਵੰਜੈ ਡੀੜਾ ਸੋਵਰ ਹੱਥ ਪਵਨ। ਪ੍ਰੇਦਾ ਤਨ ਸੁਕਾ ਪਿੰਜਰਤੀਆ ਤਲੀਆਂ ਖੁੰਡੇ ਕਾਗ, ਅਜ ਸੁਰਬ ਨ ਬਹੜਿਓ ਦੇਖ ਬੰਦੇ ਕੇ ਭਾਗ। ਕਾਂਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣ ਮਤ ਛੂਹੋ ਪਿਰ ਦੇਖਣ ਕੀ ਆਸ। ਕਾਂਗਾ ਚੂੰਡ ਪਿੰਜਰਾ ਵਸੇ ਤਾਂ ਉੱਡਰ ਜਾਏ, ਜਿਤ ਪਿੰਜਰੇ ਮੇਰਾ ਸੌ ਵਸੇ ਮਾਸ ਤੇ ਤੂੰ ਖਾਏ। ਪ੍ਰੇਦਾ ਗੋਰਨ ਮਾਣੀ ਸੜ ਕਰੇ ਨਿਕਰਿਆ ਕਰਿਆਓ, ਸਰਪੁਰ ਮੈਥੇ ਹੈ ਆਪਣਾ ਡੰਮਰ ਨਹਡਰਿਆਓ। ਇੰਨੀ ਲੋਹਣੀ ਦੇਖਦਿਆਂ ਕੀਤੀ ਚੱਲ ਗਈ, ਲੋਕ ਪ੍ਰੇਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ, ਪ੍ਰੇਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕੰਧੇ ਉੱਤੇ ਰੱਖੋੜਾ ਕੱਚਰ ਕਵੰਨੇ ਧੀਰ, ਪ੍ਰੇਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ। ਪ੍ਰੇਦਾ ਮਹਿਨ ਸੱਖਣ ਰਹਿ ਗਿਆ ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬੈਸਰ ਰੂਹਾਂ ਮਲ, ਆਖੀ ਸੇਖਾਂ ਬੰਦ ਗਈ ਚਲਣੇ ਅੱਜ ਕੇ ਕੱਲ। ਪ੍ਰੇਦਾ ਮੋਤੇ ਦਾ ਬੰਨਾ ਹੀ ਵਹਿੰਦ ਸਹਿ ਜੋ ਦਰਿਆ ਬੇਟਾ, ਅੱਗੇ ਦੋਚਕ ਤਪਿਆ ਸੁਣੀਆਂ ਹੂਲ ਪਵੈ ਕਾਹਾ। ਇੱਕ ਨਾਂ ਨੂੰ ਸਭ ਸੋਜੀ ਇੱਕ ਫਿਰਦੇ ਵੇ ਪਰਵਾਹ, ਅੰਮ੍ਰਿਤ ਕੀਤਿਆ ਦੁਨੀ ਵਿੱਚ ਸੇ ਦਰ ਉਗਾਹ। ਪ੍ਰੇਦਾ ਦਰਿਆ ਵੇ ਕੰਨੇ ਬੁਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਜ ਨੂੰ ਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚੇਤਨ ਚੇਤੇ ਸਨ ਸੋ ਗਾਲੀ ਰੱਬ ਕੀਆ, ਸਾਡੇ ਤ੍ਰਹਿਮਣ ਦੂਰੀ ਚੱਲੇ ਪਾਣੀ ਅੰਨ। ਆਇਓ ਬੰਦਾ ਦੁਨੀ ਵਿੱਚ ਵੱਤ ਸੋਹਣੀ ਬਨ, ਮਲਕਣ ਮੁੱਤ ਜੇ ਆਪਸੀ ਸਭ ਦਰਵਾਜੇ ਭੰਨ। ਤਿੰਨਾ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣੇ ਆਉਂਦੇ ਕੰਨ। ਵੇਦਾ ਅਮਲਜ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ, ਵੇਦਾ ਹੋ ਬਲਿਆਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੋਨ ਥਲ ਵਸਨ ਰੱਬ ਨਾ ਛੋੜਨ ਪਾਸ। ਪ੍ਰੇਦਾ ਰੁੱਤ ਫਿਰੀ ਬਣ ਕੰਬਿਆ ਪੱਤ ਝੜੀ ਚੜ ਪਾਏ, ਚਾਰੇ ਕੁੰਡਾਂ ਟੂੰਡੀਆਂ ਰਣਕ ਥਾਂ ਹੋ ਨਾਹੀ। ਪ੍ਰੇਦਾ ਪਾੜ ਪਟੋਲਾ ਤਜ ਕਰੀ ਕੰਬਣੀ ਪਏ, ਜਿਨੀ ਵੈਸੀ ਸੌ ਮਿਲੇ ਸੋਈ ਵੇਸ ਕਰੇ। ਮਹਲਾ ਤੀਜਾ। ਆਏ ਪਟੋਲਾ ਪਾੜਤੀ ਕੰਬਣੀ ਪਹਿਰੇ, ਨਾਨਕ ਘਰ ਹੀ ਬੈਠਿਆ ਸੌ ਮਿਲੇ ਜਿਨੀ ਅਤਰਾਸ ਕਰੇ। ਮਹਲਾ ਪੰਜਵਾਂ। ਪ੍ਰੇਦਾ ਗਰਭ ਜਨਾ ਵਡਿਆਈਆਂ ਧਨ ਜੋਬਣ ਆਗਾਹ, ਖਾਲੀ ਚੱਲੇ ਤਣੀ ਸਿਉ ਟਿੱਬੇ ਜੀਵ ਮਿਵਾਹ। ਪ੍ਰੇਦਾ ਤਿੰਨਾ ਮੁੱਖ ਡਰਾਵਣੇ ਜਿਨਾ ਵਿਸਾਰੀ ਨੂੰ ਨਾ ਹੋ, ਇੱਥੇ ਦੁੱਖ ਘਨੇਰਿਆਂ ਅੱਗੇ ਠੋਰ ਨਠਾਓ। ਪ੍ਰੇਦਾ ਪਿਛਲ ਰਾਤ ਨਾ ਜਾਗਿਓ ਹੈ ਜੀ ਬੰਦਰੋ ਮੋਇਓ ਹੈ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਾਰਿਓ ਹੈ। ਮਹਲਾ ਪੰਜਵਾਂ। ਪ੍ਰੇਦਾ ਕੰਤਰੰਗਾ ਵਾਲਾ ਵੱਡਾ ਬੇਮੁਤਾਜ, ਅੱਲਾ ਸੇ ਤਿਰਤਿਆ ਇਹੋ ਸੰਚਾ ਵਸਾਜ। ਮਹਲਾ ਪੰਜਵਾਂ। ਇਹ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਕਾਰ, ਅੱਲਾ ਭਾਵੇਂ ਸੋ ਭਲਾ ਤਾਂ ਲੱਭੀ ਦਰਬਾਰ। ਮਹਲਾ ਪੰਜਵਾਂ। ਪ੍ਰੇਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ,
ਸੋਈ ਜੀਓ ਨਾ ਵੱਜਦਾ ਅੱਲੋ ਕਰਦਾ ਸਾਰ ਮਹੱਲਾ ਪੰਜਵਾਂ ਪ੍ਰੀਤ ਦਾ ਦਿਲ ਰਤਾ ਸ ਦੁਨੀ ਸਿਉਂ ਦੁਨੀ ਨ ਕਿਤੇ ਕੰਮ

ਜੋ ਜਗਾਨੰਦ ਹੰਸੇ ਸਾਈ ਕਨੂੰ ਦਾਤ ਦਾਤੀ ਸਾਹਿਬ ਸਿਆਂਦੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਾਨ ਦੇ ਨਾਲ ਹਨਕ ਸੁੱਤਿਆਂ ਦੇ ਅਠਾਲ ਬੇਂਦੀਏ ਸੁਹਾਗ ਕੂੰ ਤੋ ਤਨਕਾਈ ਕੋਰ ਜਿਨ੍ਹਾਂ ਨਾ ਸੁਹਾਗਣੀ ਤਿਨਾ ਝਾਕਨ ਹੋਰ ਸਬਰ ਮੰਜ ਕਮਾਣੇ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਮਾ ਖਾਲਕ ਪਤਾ ਨਾ ਕਰੇ ਸਬਰ ਅੰਦਰ ਸਾਬਰੀ ਤਾਨੇ ਬਹਿ ਜਾਲੇਨ ਹੁਣ ਜੀ ਕੁਖਦਾਈ ਦੈ ਪੀ ਤਿਨ ਕਿਸ ਸਹਿ ਦੇਨ ਸਬਰੇ ਸੁਆਹ ਜੇ ਤੂੰ ਬੰਦਾ ਦਿੜ ਕਰੇ ਵੱਧ ਸੀ ਵੇ ਦਰਿਆਉ ਟੁੱਟ ਨਥੀ ਵਹਿ ਵਾਹੜਾ ਰੇ ਦਾਦਰ ਵੇ ਸੀ ਗਾਖੜੀ ਚੌਪੜੀ ਭਰੀਤ ਇਕਨ ਕਿੰਨੇ ਚਾਲੀਏ ਦਰ ਵੇ ਸਾਵੀ ਰੀਤ ਤਨ ਨਾ ਤਪੇ ਤਨੂਰ ਜਿਉਂ ਬਾਲਣ ਹੱਡਣ ਪਲੰਨ ਪੈੜੀ ਥੱਕਾਂ ਸਿਰਜਣ ਜੇ ਮੂੰਹ ਪਿਰੀ ਮਲੰਨ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡਣ ਬਾਲ ਸਿਰ ਪਿਆ ਕੇ ਪੀੜਿਆ ਅੰਦਰ ਪਿਰੀ ਨਿਹਾਲ ਹੋਟ ਡੇਂਦੀ ਸਜਣਾ ਸਜਣ ਮਾਡੇ ਨਾਲ ਨਾਨਕ ਲਿਖਣ ਲਿਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ ਡੋ ਬਮੂਏ ਬਗ ਬਪੜੇ ਸਿਰ ਤਲੂ ਪਰ ਪਾਓ ਮੈਂ ਜਾਣਿਆ ਬੜਾ ਹੰਸ ਤਾਂ ਮੈਂ

ਭਾਵੇ ਨਾਨਕਾ ਕਾ ਗੋ ਹੰਸ ਕਰੇ ਸਰਵਰ ਪੰਖੀ ਹੀ ਕੁੜੂ ਪਾਹੀ ਬਾਲ ਪਚਾਸ ਯੋ ਤਨ ਲਹਿਰੀ ਗੜ ਸੇ ਸੱਚੇ ਤੇਰੀ ਆਸ ਕਵਣ ਸੋ ਅਖਰ ਕਵਣ ਗੁਣ ਕਵਣ ਸੋ ਬਣੀਆ ਮੰਤ ਕਵਣ ਸੋਭੇ ਸੋਹੋ ਕਰ ਜਿਤ ਵਸੇ ਆਵੇ ਕੰਤ ਨਿਵਣ ਸੋ ਅਖਰ ਕਵਣ ਗੁਣ ਜਿਹਵਾ ਮਣੀਆ ਮੰਤ ਇਹ ਤਰੈ ਭੈਣੀ ਵੇਸ ਕਰ ਤਾਂ ਵਸੇ ਆਵੀ ਕੰਤ ਮਤ ਹੁੰਦੀ ਹੋਏ ਆਣਾ ਤਣ ਹੁੰਦੇ ਹੋਏ ਨਤਾਣਾ ਨਹਾਉਂਦੇ ਆਪ ਮੁਡਾਏ ਕੋ ਐਸਾ ਭਗਤ ਸਦਾਏ ਇੱਕ ਫਿਕਾ ਨਾ ਗਲਾਏ ਸਭ ਨਾਮ ਹੈ ਸੱਚਾ ਧਣੀ ਆਹੁ ਨ ਕਹੀ ਠਾਏ ਮਾਨਿਕ ਸਭ ਅਮੋਲ ਵੇ

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਧਾਪਨ ਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੂ ਵਿਗਨਾ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗ ਗੁਰਤੀ ਅਮਰਦਾਸ ਰਾਮਦਾਸ ਹੋਏ ਸਾਇਰ ਦਿਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁੱਖ ਜਾਇਤੀ ਬਹਾਦਰ ਸਿਮਰੇ ਘਰ ਆਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਣਾ ਦੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੀਕ ਵਾਹੀ ਦੇਖ ਕੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਦੇ ਜਿਨ੍ਹਾਂ ਸਿੰਘਾਂ ਸਿੰਘਣੀ ਆਣੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਦੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇਖ ਤੇਗ ਫਤਿਹ ਬਿਰਦ ਕੇ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਦੇ ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਸਤਿਗੁਰ ਸੇ ਪਾਤਸ਼ਾਹ ਜੀ ਪਰਸੋਂ ਰੋਜ ਤੋਂ ਸਮੂਹ ਸਾਧ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਨ ਕੁੜ ਧੰਨਵਾਦ ਹੈ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੱਚੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਕਹਿਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੂ ਜਗਦੀਸ਼ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਵੀ ਦੇ ਚਰਨ

ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ, ਬੀਬੀ ਕਿਰਪਾਲ ਕੌਰ ਜੀ ਧਾਲੀਵਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪੋਤਰੇ, ਸਰਦਾਰ ਬੀਬੀ ਗੁਰਦੀਪ ਕੌਰ ਦੀ ਦੋਹਤਰੇ, ਸਰਦਾਰ ਗੁਰਪ੍ਰੀਤ ਸਿੰਘ ਸੁਰਗਵਾਸੇ ਬੀਬੀ ਮਨਜੀਤ ਕੌਰ ਦੀ ਸਪੁੱਤਰੇ, ਬੱਚੀ ਸਨਾਹ ਕੌਰ ਦੇ 18ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਸਮੂਹ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਪਰਸੋਂ ਤੋਂ ਲੈ ਕੇ ਆ ਵੀ ਧਰੁਵਾਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਹੋਏ ਸਨ। ਆਪ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਨਿਰਵਿਘਨ ਤਾਸਾ ਸੰਪੂਰਨ ਭੋਗ ਪਾਏ ਗਏ ਸਤਿਗੁਰ ਸ੍ਰੀ ਪਾਤਸ਼ਾਹ ਜੀ। ਪਾਠੀ ਸਿੰਘਾਂ ਕੋਲੋਂ ਬਾਣੀ ਪੜ੍ਹਦੇ ਹਾਂ, ਸੇਵਾਦਾਰਾਂ ਕੋਲੋਂ ਸੇਵਾ ਕਰਦੇ ਹਾਂ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਜਾਣ ਬੱਚੇ ਜਾਣ ਕੇ ਮਾਫ਼ ਕਰਨਾ, ਅੱਗੋ ਆਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਪੜ੍ਹੇ ਸੁਣੀ ਬਾਣੀ ਦਾ ਭਾਵ, ਆਈ ਸੰਗਤ ਦੇ ਹਿਰਦੇ ਵਿਖੇ ਸੁਣਾਈ, ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ, ਬੱਚੀ ਸਨਾਹ ਕੌਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਦੀਰ ਗਾਇਓ, ਮਾਤਾ ਪਿਤਾ ਦੇ ਆਗਿਆ ਕਰੀ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰ ਸ੍ਰੀ ਪਾਤਸ਼ਾਹ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਵਿਦਿਆ ਤੇ ਦੁਨਿਆਵੀ ਵਿਦਿਆ ਬਖਸ਼ ਕੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਨੇ, ਆਪ ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢੱਕਣੇ, ਬੇਅੰਤ ਦਰਸ਼ਨ ਭੇਟ ਮਾਜਰੇ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਸਤਿਗੁਰ ਸ੍ਰੀ ਪਾਤਸ਼ਾਹ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੇਟਾ ਦੇਗ ਲੰਗਰਾਂ ਵਾਸਤੇ ਗੁਰਮੁਖ ਪਰਿਵਾਰ ਵੱਲੋਂ 1450 ਪੁਣ ਮਾਇਆ ਹਜ਼ਰੰਗ ਸੇਵਕਾਂ ਦੇ ਖਜ਼ਾਨੇ ਭਰਪੂਰ, ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰ ਸ੍ਰੀ ਪਾਤਸ਼ਾਹ ਜੀ। ਬੱਚੀ ਸਨਾਹ ਕੌਰ ਦੀ ਨਾਨੀ ਜੀ ਵੱਲੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਜਨਮਦਿਨ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ ਅਤੇ 21 ਪੌਂਡ ਦਰਸ਼ਨ ਭੇਟ ਮਾਜਰੇ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰਾ ਲੈ ਕੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਹੋਏ ਸਨ। ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸ਼ੁਭ ਮਨੋ ਭਾਵਨਾ ਸੰਪੂਰਨ ਕਰਨੀਆਂ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਕਿਰਤ ਕਮਾਈ ਚ ਵਾਧੇ ਬਖਸ਼ਣੇ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸ੍ਰੀ ਪਾਤਸ਼ਾਹ ਜੀ। ਖਾਲਸਾ ਪੰਥ ਦੇ ਸਿਰ ਤੇ ਮੇਹਰ ਭਰਿਆ ਰੱਖਣਾ, ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ, ਹਰ ਮੈਦਾਨ ਫਤਿਹ ਬਖਸ਼ਣੀ, ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਵਰਤੇ ਜੋ ਸ਼ਕੇ, ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ, ਇਸ ਵੇਲੇ ਆਪ ਆਪਣੇ ਮੁਖਾਰਬੇ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾਵਾਰੀ ਦੀਵਾਨ ਸਜਾਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ, ਜਿਨ੍ਹਾਂ ਨੂੰ ਮਿਲਿਆ ਵਿਦਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮਨਾਮ ਸਾਹਿਬ ਸਰਵਣ ਕੀਤਾ ਹੈ। ਕੁਝ ਪ੍ਰੇਮੀਆਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਗਈਆਂ ਨੇ। ਸਰਦਾਰ ਗੁਰਪ੍ਰੀਤ ਸਿੰਘ ਦੇਗ ਲਈ, ਦੇਹ ਰੋਗਤਾ ਲਈ 10 ਪਾਉਂਡ ਭੇਜਦੇ ਨੇ। ਨਾਗਰਾ ਪਰਿਵਾਰ ਵੱਲੋਂ ਲੰਗਰ ਵਾਸਤੇ 10 ਪਾਉਂਡ, ਬੀਬੀ ਹਰਭਜਨ ਕੌਰ ਤੰਦਰੁਸਤੀ ਵਾਸਤੇ 5 ਪਾਉਂਡ, ਗੁਰਪ੍ਰੀਤ ਕੌਰ ਚੜ੍ਹਦੀ ਕਲਾ ਵਾਸਤੇ 2.5 ਪਾਉਂਡ, ਸਰਦਾਰ ਕਰਮਜੀਤ ਸਿੰਘ ਵੱਲੋਂ 5 ਪਾਉਂਡ, ਬੱਚੀ ਬ੍ਰਹਮਜੋਤ ਕੌਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਪਰਿਵਾਰ ਵੱਲੋਂ ਲੰਗਰ ਵਾਸਤੇ 10 ਪਾਉਂਡ, ਬੀਬੀ ਹਰਜੀਤ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਲਈ 5 ਪਾਉਂਡ ਭੇਜਦੇ ਨੇ। ਸਭਨਾਂ ਪਰਿਵਾਰਾਂ ਦੇ ਸਤਿਗੁਰੂ ਨਾਮ ਆਪ ਜਾਣਦੇ ਨੇ। ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਕਰੋਂ ਚੜ੍ਹਦੀ ਕਲਾ, ਦੇਹ ਰੋਗਤਾ, ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਆਓ ਅਗਲਾ ਪ੍ਰੋਗਰਾਮ ਅਤੇ ਸਤਿਕਾਰਯੋਗ ਸੈਕਟਰੀ ਸਾਹਿਬਾਨ ਪਾਸੋਂ ਸਰਵਣ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਦੀ ਪਾਰ ਪਾਰ ਬਖਸ਼ਿਸ਼ ਹੋਈ ਹੈਗੀ ਆ, ਸਤ ਨੇ ਆਪਾਂ ਸਾਰਿਆਂ ਨੂੰ ਉਦਮ ਬਖਸ਼ਿਆ। ਐਤਵਾਰ ਦੀਵਾਨਾ 'ਚ ਹਾਜ਼ਰੀ ਭਰਨ ਦਾ ਹੁਣੇ ਜੋ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ, ਇਹ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਧਾਲੀਵਾਲ ਦੇ ਬੀਬੀ ਕਿਰਪਾਲ ਕੌਰ ਦੀ ਪੋਤਰੀ, ਬੀਬੀ ਗੁਰਪ੍ਰੀਤ ਕੌਰ ਦੀ ਦੋਹਤੀ ਸਰਦਾਰ ਗੁਰਪ੍ਰੀਤ ਸਿੰਘ ਅਤੇ ਬੀਬੀ ਸੰਜੀਤ ਕੌਰ ਦੀ ਸਪੁੱਤਰੀ, ਪਰਿਵਾਰ ਨੇ ਸੁੱਖ ਸ਼ਾਂਤੀ ਦੇ ਚੜ੍ਹਦੀ ਕਲਾ ਵਾਸਤੇ ਅਖੰਡ ਪਾਠ ਦੇ ਇਹ ਭੋਗ ਪਾਏ ਗਏ ਹਨ। ਸਤਿਗੁਰ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ। ਬਹੁਤ ਹੀ ਸੋਹਣਾ ਉਦਮ ਆ। 18ਵੇਂ ਜਨਮਦਿਨ ਦੀ ਖੁਸ਼ੀ ਦੇ ਵਿੱਚ ਇਹ ਉਦਮ ਕੀਤਾ ਗਿਆ ਪਰਿਵਾਰ ਵੱਲੋਂ, ਸਤਿਗੁਰ ਦਾ ਧੰਨਵਾਦ ਕਰਨ ਲਈ, ਆਸ਼ੀਰਵਾਦ ਲੈਣ ਦੇ ਲਈ। ਬਹੁਤ ਸੋਹਣਾ ਤੀਵੀਂ ਤੀਵੀਂ ਆਪਣੇ ਡਰਬੀ ਦੇ ਵਿੱਚ ਹੁਣ ਇਹ ਥੋੜ੍ਹਾ ਜਿਹਾ ਸਾਰੇ ਗੁਰੂ ਘਰਾਂ ਨੇ ਪ੍ਰਚਾਰ ਕੀਤਾ, ਗਿਆਨੀ ਸਾਹਿਬਾਂ ਨੇ ਡਿਊਟੀਆਂ ਨਿਭਾਈਆਂ। ਅੱਗੇ ਬਹੁਤੇ ਸਿਆਣੇ ਗੁਰਮੁਖਾਂ ਨੂੰ ਪਤਾ ਵੀ ਜ਼ਿਆਦਾ ਆਪਾਂ ਹਾਲਾ ਫੁੱਲਾਂ 'ਚ ਕਰਦੇ ਸੀ, ਅਤੇ ਉਹਦੇ ਨਾਲ ਸਾਡੇ ਬੱਚੇ ਜਿਹੜੇ ਆ ਸਾਡੇ ਪੰਜਾਬੀ ਕਲਚਰ ਨਾਲੋਂ ਸਿੱਖੀ ਕਲਚਰ ਨਾਲੋਂ ਸਿੱਖੀ ਨਾਲੋਂ ਥੋੜ੍ਹਾ ਜਿਹਾ ਦੂਰ ਚਲੇ ਗਏ ਸੀ, ਪੈਸੇ ਵੀ ਬਰਬਾਦ ਹੁੰਦੇ ਸੀ, ਅਤੇ ਬੱਚਿਆਂ ਨੂੰ ਉੱਥੇ ਜਿਹੜੇ ਗੀਤ ਵੀ ਕੁਛ ਉੱਦਾਂ ਦੇ ਹੁੰਦੇ ਸੀ, ਅਤੇ ਉਹਦਾ ਆਪਣਾ ਕਾਫੀ ਨੁਕਸਾਨ ਹੁੰਦਾ ਸੀ। ਹੁਣ ਤੀਵੀਂ ਸਾਰੇ ਪੇਰੈਂਟਸ ਜਿਹੜੇ ਆ ਗੁਰਮ ਪਿਆਰੇ ਸਾਰੇ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਕਰਨ ਲੱਗ ਪਏ। ਬਹੁਤ ਖੁਸ਼ੀ ਦੀ ਗੱਲ ਆ। ਗਾਂਹ ਵੀ ਆਪਾਂ ਇੱਦਾਂ ਕਰਨੇ ਆ, ਜਿਹੜਾ ਹਾਲਾ ਉਹਨਾਂ ਦਾ ਕੰਮ ਨਾ ਉਹ ਆਪਾਂ ਬੰਦ ਇਹ ਕਰਨਾ ਹੈਗਾ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਮੈਂ ਛੋਟਾ ਹੁੰਦਾ ਇੱਕ ਵਾਰੀ ਸਾਡੇ ਕੋਈ ਗਾਉਣ ਵਾਲਾ ਆਇਆ ਸੀਗਾ ਹਾਲ ਦੇ ਵਿੱਚ, ਪਿੰਡ ਦੇ ਵਿੱਚ ਹੀ, ਅਸੀਂ ਪੰਜ ਚਾਰ ਬੰਦੇ ਸੀਗੇ, ਅਸੀਂ ਵੀ ਜਾ ਕੇ ਸੁਣਿਆ ਨੇ ਉੱਥੇ ਗਾਉਣ ਵਾਲਾ ਸੀ। ਸਾਨੂੰ ਵਾਹਵਾ ਬਜ਼ੁਰਗਾਂ ਨੇ ਗਾਣਾ ਕੱਢੀਆਂ ਸੀ, ਕਹਿੰਦਾ ਤੁਸੀਂ ਉੱਥੇ ਕੰਜਰਾਂ ਨੂੰ ਸੁਣਨ ਜਾਣਾ, ਇੱਦਾਂ ਦਾ ਲੱਗਦਾ ਚਾਹਣਾ ਕਹਿਣਾ ਜਾਂਦਾ ਗੁਰਦੁਆਰੇ ਤੂੰ ਉੱਥੇ ਚੱਲੇ ਹਾਂ, ਇੱਦਾਂ ਟੁੱਟ ਕੇ ਪੈ ਗਏ ਸੀ ਸਾਰੇ ਬਜ਼ੁਰਗ ਸਾਨੂੰ। ਅਤੇ ਹੁਣ ਅਸੀਂ ਅਸੀਂ ਸਾਰੇ ਉੱਧਰ ਜਾਣ ਲੱਗ ਪਏ। ਐ ਧੀਰਾਂ ਨੂੰ ਬੇਨਤੀ ਆ, ਬੱਚੀ ਸੁਨਾਹ ਕੌਰ ਨੂੰ, ਧੀਰਾਂ ਨੇ ਆ ਜਾਓ, ਗੁਰੂਕੁਲ ਸਰੂਪਾ ਦਿੱਤਾ ਜਾਣਾ ਹੈਗਾ। ਦੋ ਛੋਟੀਆਂ ਜਿਹੀਆਂ ਕਿਤਾਬਾਂ ਗੁਰਦੁਆਰੇ ਵੱਲੋਂ ਅਸੀਂ ਕੁਛ ਨਾ ਕੁਛ ਦੇਈਦਾ, ਇੱਕ ਤਾਂ ਇੰਗਲਿਸ਼ ਵਿੱਚ ਆ, ਸਿੱਖ ਧਰਮ ਅਤੇ ਕ੍ਰਿਸ਼ਚਨ ਧਰਮ ਕੀ ਫਰਕ ਹੈਗਾ। ਇੱਥੇ ਵੀ ਕਈ ਵਾਰੀ ਇੰਡੀਆ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਉਹ ਆਪਣਾ ਪ੍ਰਚਾਰ ਕਰਦੇ ਆ, ਅਸੀਂ ਇਸ ਪੱਖੋਂ ਸਾਰੇ ਕਬਰ ਢਿੱਲੇ ਹਾਂ। ਬੁਲੇ ਸੋਨਿਹਾਲ, ਅਤੇ ਇੱਕ ਕਿਤਾਬ ਹੈਗੀ ਪੰਜਾਬੀ ਤੋਂ ਅੰਗਰੇਜ਼ੀ।

ਗੱਡੀ ਪੋਸਟ ਦੇ ਉੱਤੇ ਜਾਵੇ ਅਰਦਾਸ ਵੀ ਕਰਦੇ ਹਾਂ ਅਤੇ ਪਰਿਵਾਰ ਨੂੰ ਬੇਨਤੀ ਕਰਦੀ ਹੈਗੀ ਆ ਵਿਆਹ ਦੇ ਉੱਤੇ ਕਰਨਾ ਉਹ ਜਿਹੜਾ ਚਾਹੇ 50,000 ਖਰਚ ਕਰਨਾ ਉਹ ਨਾ ਕਰੋ ਅਤੇ ਬੱਚੀ ਦੀ ਐਜੂਕੇਸ਼ਨ 'ਤੇ ਖਰਚ ਕਰਨਾ ਹੈਗਾ ਇਹ ਪਰਿਵਾਰ ਨੂੰ ਬੇਨਤੀ ਹੈਗੀ ਆ ਅਗਲੇ ਹਫ਼ਤੇ ਆਪਣੇ ਇੱਦਾਂ ਹੀ ਪ੍ਰੋਗਰਾਮ ਦੋਨੇ ਵੇਲੇ ਦੀਵਾਨ ਸਜਣੇ ਹੈਗੇ ਆ ਸ਼ਨਿਚਰਵਾਰ ਨੂੰ ਸੁਰਿੰਦਰ ਕੌਰ ਦੀ ਲੜਕੀ ਤਨਿੰਦਰ ਪਾ ਅਤੇ ਹਰ ਉਹਨਾਂ ਦੇ ਆਨੰਦ ਕਾਰਜ ਹੋ ਰਹੇ ਹੈਗੇ ਆ ਅਤੇ ਇੱਕ ਹਰਪ੍ਰੀਤ ਸਿੰਘ ਪ੍ਰਾਣ ਸਿੰਘ ਦੇ ਪਾਠ ਹੋਣੇ ਆ 12 ਵਜੇ ਅਤੇ ਇੱਕ ਐਤਵਾਰ ਨੂੰ ਜਸਵੀਰ ਸਿੰਘ ਦੇ ਪਰਿਵਾਰ ਨੂੰ 1 ਵਜੇ ਸਿੰਘ ਦੇ ਪਾਠ ਹੋਣੇ ਹੈਗੇ ਆ ਅਤੇ 10 ਵਜੇ ਮਹਿੰਦਰ ਸਿੰਘ ਬੋਲਾ ਦੇ ਪਰਿਵਾਰ ਨੂੰ ਵੀ ਦੇਖ ਦੀ ਅਤੇ ਲੰਗਰ ਦੀ ਸੇਵਾ ਹੋ ਰਹੀ ਹੈਗੀ ਆ ਧੰਨਵਾਦ ਆ ਪਰਿਵਾਰ ਦਾ ਤੁਸੀਂ ਸਾਰਾ ਮੈਸੇਜ ਜਿਹੜੇ ਤੁਹਾਡਾ ਵਿਚਾਰ ਸਾਂਝੇ ਕੀਤੇ ਆ ਲੋਕਾਂ ਤੱਕ ਸਾਰੇ ਲੈ ਕੇ ਜਾਇਆ ਕਰੋ ਜੇ ਸਾਨੂੰ ਇੰਗਲੈਂਡ 'ਚ ਕੋਈ ਲੱਗਦੀ ਇਹੋ ਜਿਹੀ ਸਮੱਸਿਆ ਪਿਆ ਜੀ ਬਾਬਾ ਹੈਗਾ ਜਾਂ ਬੀਬੀ ਲੁੱਟਦੀ ਆ ਉਹ ਮੈਨੂੰ ਦੱਸ ਦਿਓ ਇਕੱਲੇ ਨੂੰ ਹੀ ਆਪਾਂ ਇਕੱਲੇ ਨਹੀਂ ਸੰਭਾਲ ਲੈਣੇ ਹੈਗੇ ਅਸੀਂ ਕਈਆਂ ਨੂੰ ਜੇਲ੍ਹ ਕਰਾ ਚੁੱਕੇ ਹਾਂ ਪੈਸੇ ਮੁੜਾਏ ਹੈਗੇ ਉਹਨਾਂ ਨੂੰ ਪਤਾ ਜਦੋਂ ਮਾੜਾ ਜਿਹਾ ਨਾਂ ਆ ਜਾਂਦਾ ਨਾ ਸਾਡੇ ਅਖਬਾਰ ਦਾ ਉਹ ਆਪ ਹੀ ਕਹਿੰਦੇ ਸੀ ਪੈਸੇ ਮੋੜਦੇ ਨੇ ਤੁਹਾਡੇ ਸਾਡਾ ਖਹਿੜਾ ਛੱਡ ਦਿਓ ਅਤੇ ਆਪਾਂ ਨੂੰ ਉਦਮ ਕਰਨੇ ਪੈਂਦੇ ਆ ਜੇ ਕਿਸੇ ਨੇ ਇਹ ਕੇਸ ਦੇਖਣੇ ਆ ਗੂਗਲ 'ਚ ਪਾ ਲਿਓ ਅਤੇ ਉਹਦੇ ਵਿੱਚ ਕੇਸ ਵੀ ਆ ਜਾਂਦੇ ਜਦੋਂ ਉਹਨਾਂ ਨੂੰ ਸਜ਼ਾ ਕਰਾਈ ਸੀਗੀ ਇਹਨਾਂ ਤੋਂ ਕੁਛ ਨਹੀਂ ਹੁੰਦਾ ਜਿੰਨੇ ਵੀ ਹੈਗੇ ਕੋਈ ਵੀ ਇਹੋ ਜਿਹਾ ਕੁਛ ਨਹੀਂ ਹੁੰਦਾ ਮੈਂ ਥੋੜ੍ਹੀ ਜਿਹੀ ਕੋਰਟ ਦੀ ਗੱਲ ਕਰ ਰਿਹਾ ਕੋਰਟ ਦੇ ਵਿੱਚ ਫੈਸਲਾ ਗਿਆ ਸੀ ਨਾ ਮਲਹਮਟਨ ਕੇਸ ਚੱਲਿਆ ਸੀ ਕਈ ਬਾਹਰੋਂ ਗੁਰਸਿੱਖ ਆਏ ਮੈਂ ਤਾਂ ਗੱਲ ਕਰਨ ਲੱਗਾ ਅਤੇ ਉਹ 7 ਦਿਨ ਕੇਸ ਚੱਲਿਆ ਸੀ 3 ਸਕਾਲਰ ਮੁਸਲਮਾਨ ਧਰਮ ਦੇ ਆਏ ਸੀਗੇ 2 ਯੂਰਪ ਤੋਂ 1 ਇੰਗਲੈਂਡ ਤੋਂ 1 ਹਿੰਦੂ ਧਰਮ ਦਾ 1 ਆਪਣੇ ਵੱਲੋਂ ਗਿਆ ਸੀ ਜੋਗਾ ਸਿੰਘ ਪ੍ਰਧਾਨ ਹੁੰਦੇ ਸੀ ਵੈਸਟਰਨ ਗੁਰਦੁਆਰੇ ਦੇ ਅਤੇ ਉਹਨਾਂ 3 ਸਕਾਲਰ ਬਣੇ ਸੀ ਉਹਨੇ ਸਾਫ਼ ਹੀ ਕਹਿ ਦਿੱਤਾ ਸੀ ਇਹ ਮੁਸਲਮਾਨ ਹੀ ਨਹੀਂ ਕਹਿੰਦੇ ਇਹ ਠੱਗ ਆ ਆਪਣਾ ਸਾਰਿਆਂ ਨੂੰ ਪਤਾ ਪੰਡਿਤ ਮਹਾਰਾਜ ਸੀ ਕੋਈ ਇੱਕ ਬੁਖਾਰੀ ਸੀਗਾ ਇੱਕ ਅਲੀ ਬਾਬਾ ਜਾਂ ਅਜਮੇਰੀ ਬਾਬਾ ਸੀਗਾ ਉਹਨਾਂ ਨੂੰ ਉਹਨੇ ਇਹ ਸਾਫ਼ ਕਹਿੰਦਾ ਠੱਗ ਆ ਕਹਿੰਦਾ ਉਹ ਲੱਗਾ ਜਿਹਾ ਮੰਤਰ 7 ਦਿਨ ਪੜ੍ਹੇ ਉੱਥੇ ਉਹਨੇ ਹਲਦੀ ਰੱਖ ਲਈ ਪੱਥਰ ਰੱਖ ਲਏ ਲੂਣ ਮਚਾਲੇ ਰੱਖ ਲਏ ਜਦ ਕਹਿੰਦਾ ਕਰਕੇ ਦਿਖਾਲ ਹੁਣ ਕੁਛ ਇੱਥੇ ਲਿਖਦੇ ਤਾਂ ਬਹੁਤ ਕੁਛ ਲੁੱਟਦੇ ਆ ਲੋਕਾਂ ਨੂੰ ਕੁਛ ਨਹੀਂ ਕਿਸੇ ਤੋਂ ਹੁੰਦਾ ਅਤੇ ਮੈਨੂੰ 500,000 ਪਾਉਣ ਵੀ ਔਫਰ ਕੀਤਾ ਸੀ ਅੱਜ ਤੋਂ 15 ਸਾਲ ਪਹਿਲਾਂ ਮੈਂ ਕਿਹਾ ਕਾਰੋਬਾਰ ਬਦਲ ਲਓ ਪੈਸੇ ਨਾਲ ਗੱਲ ਨਹੀਂ ਬਣਨੀ ਹੈਗੀ ਇੱਦਾਂ ਆਪਾਂ ਸਾਰੇ ਦਿਰ 'ਤੇ ਲਿਆਈਏ ਸਭ ਨੇ ਆਪ ਵੀ ਬਖਸ਼ ਕਰ ਦੇਣੀ ਹੈ ਮੈਂ ਕਿਹੜਾ ਮੈਂ ਸਧਾਰਨ ਜਿਹਾ ਤੁਹਾਡੇ ਵਾਂਗੂ ਹੀ ਮਾੜਾ ਜਿਹਾ ਵਰਕ ਰਹੀ ਹਾਂ ਅਤੇ ਆਓ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਅਸੀਂ ਲੇਜ਼ੀ ਹਾਂ ਥੋੜ੍ਹਾ ਜਿਹਾ ਇੱਕ ਅੰਦਰੋਂ ਵੀਕ ਹਾਂ ਜਿਹੜਾ ਬਾਬਾ ਦੇ ਉਹਦੇ ਪੈਰੀਂ ਹੱਥ ਲਾਉਣ ਲੱਗ ਪੈਂਦੇ ਆਹ ਬਾਬਾ ਆ ਗਿਆ ਜੀ ਆਹ ਬਾਬਾ ਆ ਗਿਆ ਜੀ ਕਿਸੇ ਨੇ ਕੁਛ ਨਹੀਂ ਕਰਨਾ ਬਾਣੀ ਤੁਸੀਂ ਸ਼ਰਮ ਕਰਨੀ ਆ ਅਰਦਾਸ ਕਰੋ ਚੰਗੇ ਗੁਰਸਿੱਖ ਬਣੀਏ ਇਹ ਹੀ ਵੱਡੀ ਕਰਾਂ ਮਾਤ ਆ ਸਭ ਤੋਂ ਉਹਨੇ ਸਾਡੇ ਤੋਂ ਹਰੇਕ ਚੀਜ਼ ਦਾ ਮਾਣ ਦੇ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚੇ ਪਾਤਸ਼ਾਹ ਸਾਨੂੰ ਨਾ ਜਿੱਦਾਂ ਪੁਰਾਣੇ ਸਿੰਘ ਸੀਗੇ ਉੱਦਾਂ ਦੇ ਸਾਨੂੰ ਬਣਾਵੇ ਜੀਵਨ ਸਾਡਾ, ਅਤੇ ਆਪਾਂ ਰਲ ਮਿਲ ਕੇ ਸੋਹਣਾ ਸਮਾਜ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਈ ਪਤਾ ਨਹੀਂ ਕਿਸ ਦੀ ਰਸਨਾ ਦੇ ਉੱਤੇ ਉਹ ਮੇਰਾ ਸਤਿਗੁਰੂ ਆਪ ਸਬਾਈ ਮਾਨ ਹੋਣਾ ਹੈ। ਇਹਦੇ ਨਾਲ ਸਭ ਦਾ ਭਲਾ ਹੋ ਜਾਣ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਰੀ ਸੰਗਤ ਰਸਨਾ ਦੇ ਨਾਲ

ਸਾਹਿਬ ਜਦੋਂ ਸੱਚਖੰਡ ਵਿਖੇ ਲੈ ਕੇ ਜਾਂਦੇ ਨੇ ਤੇ ਨਾਲ ਨਾਲ ਸੰਗਤ ਇੱਕ ਧੁਨ ਬੋਲਦੀ ਹੈ, ਕੋਈ ਵੀ ਰਸਨਾ ਹੱਥ ਜੋੜ ਕੇ ਬੇਨਤੀ ਵਾਂਝੀ ਨਾ ਰਵੇ, ਸਾਰੀ ਸੰਗਤ ਝੋਲੀ ਅੱਡ ਕੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਚਰਣਾਂ ਦੇ ਵਿੱਚ ਗੱਜ ਕੇ ਸਾਰੀ ਸੰਗਤ ਦੀ ਆਵਾਜ਼ ਆਉਣੀ ਚਾਹੀਦੀ ਹੈ।

ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਆਪੇ ਜਾਣ ਕਰੇ ਆਪੇ ਜਾਣ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਨੇ ਜੋਤ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰ ਦਿੱਤੇ ਹਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਧੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਨਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ

ਨਾਮ ਬਾਣੀਆਂ ਝੋਲੀਆਂ ਭਰ ਕੇ ਤੋਰਿਓ ਪਿਤਾ ਜੀ, ਬਿਣਤ ਹੋਰ ਜੇ ਮੰਗਣਾ, ਸਿਰ ਦੁੱਖਾਂ ਕਾ ਦੁੱਖ, ਤੇ ਨਾਮ ਸੰਤੋਖੀਆ, ਉਤਰੈ ਮਾਨ ਕੀ ਭੁੱਖ, ਗੁਰਬਾਣ ਤਿਣ ਹਰਿਆ ਕੀਤਿਆ, ਨਾਨਕ ਕਿਹਾ ਮਨੁੱਖ। ਆਪਣੇ ਬੱਚਿਆਂ ਨੂੰ ਨਾਮ ਬਣਨਾ ਹਰੇ ਪਿਆਰੇ ਕਰੇ, ਮੇਰੇ ਸਤਿਗੁਰੂ ਜੀ ਜਗ ਚਲੰਦਾ ਰੱਖ ਲੈ, ਆਪਣੀ ਕਿਰਪਾ ਤਾਰ ਜੇ ਦੁਆਰਾ ਉਭਰੈ, ਕਿੱਤਾ ਲਿਓ ਵਾਰ, ਸਤਿਗੁਰ ਸੁੱਖ ਵਿਖਾਲਿਆ, ਸੱਚਾ ਸ਼ਬਦ ਵਿਚਾਰ, ਨਾਨਕ ਔਰ ਨਾ ਸੁਜਈ, ਹਰ ਬਿਨ ਬਖਸ਼ ਹਾਰ। ਸੱਚੇ ਪਿਤਾ ਜੀ, ਨਾਮ ਬਣੀ ਦੀ ਕਲ ਵਰਤਾਉਣੀ, ਆਪਣੀ ਪੰਥੀ ਬੋੜੀ ਕਰਨੀ, ਪੰਥ ਲਈ ਜੂਝਦੇ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਬਖਸ਼ਾਂ ਭਰਿਆ ਹੱਥ ਬਣਾ ਕੇ ਰੱਖਿਓ ਮੇਰੇ ਸਤਿਗੁਰੂ ਜੀ। ਉਹਨਾਂ ਸੁੱਚੀਆਂ ਭੁੱਲਾਂ ਦੀ ਮਾਫ਼ੀ ਦੇ ਦੇਣੀ ਸਤਿਗੁਰੂ ਜੀ। ਸਹੀ ਗੁਰੂ ਪਿਆਰੇ, ਨਾਮ ਬਾਣੀ ਰੰਗੀਆਂ ਨੂੰ ਹੁਣ ਮੇਲ ਕਰਾਇਓ, ਜਿਹਨਾਂ ਮਿਲਾਪ ਜੀ ਦਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।